ਖੁਸ਼ੀਆਂ ਦੇ ਕਿਹੜੇ ਬਖਸ਼ਣ ਹਰਦਮਦਾਰ ਫਤਿਹ ਕਰਨੀ ਯਾਤਰਾ।

ਸਵਰਗਵਾਸੀ ਅਮਰਜੀਤ ਸਿੰਘ ਜੀ ਪਰਿਵਾਰ ਵੱਲੋਂ ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਹੋਈ। ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ।

ਹਰ ਚਰਨ ਸਿੰਘ ਜੀ ਨਾਨਕਸਰ ਕੁਟਿਆ ਪਟਿਆਲਾ ਵਾਲੇ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਮਿਤੀ 21 ਤਰੀਕ ਤੋਂ 1 ਜੁਲਾਈ ਤੱਕ

ਜੀ ਗੁਰੂ ਗ੍ਰੰਥ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਕ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਕੀਰਤਨ ਦੇ ਸਤਿਕਾਰ ਜੋ ਸੰਗਤਾਂ ਵੱਲੋਂ ਬਿੰਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜੀਵਨ ਵਸਨਾ ਦੇਹ ਅਰਪਤਾ ਬਖਸ਼ਣੀ ਆਸਾ ਮਨਸਾ ਸੰਪੂਰਨ ਕਰਨੀ ਯਾਤਰਾ ਸਫਲੀ ਕਰਨੀ।

ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਦਕ ਨਹੀਂ ਹਾਰਿਆ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾਰੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅੱਗਾ ਨਾਨਕ।

ਚੇਤ ਆਵੇ, ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਗ ਤੇਗ ਫਤਿਹ, ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਅਟਲ।

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ ਬਾਬਾ ਟਲ ਦੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕੌਲ ਸਰ ਦੀ, ਤਰਨ ਤਾਰਨ ਦੀ, ਤਾਪਿਆਣੇ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸਹਿਨ ਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜਦੇ ਸੁਣਦੇ ਸਰਬੱਤ

0: ਗੁਰਪਤ ਖਾਲਸਾ ਜੀ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਧ ਸੰਗਤ ਜੀਓ, ਸੱਜ ਜਾਓ। ਪੰਥ ਦੇ ਮਾਨ ਵਿਦਵਾਨ ਗਿਆਨੀ ਗੁਰਮੀਤ ਸਿੰਘ ਜੀ ਅੱਜ ਦੀ ਕਥਾ ਦੀ ਹਾਜ਼ਰੀ ਭਰ ਰਹੇ ਹਨ। ਕਥਾ ਸਰਵਣ ਕਰੋ ਤੇ ਆਪਣਾ ਸਮਾਂ ਸਫਲਾ ਕਰੋ ਜੀ।

जी की फतेह। परम सन्मानयोग सतगुरु साहब जी की साजी निवाजी गुरु खालसा साध संगत जीओ, धन कलगी तरपिता श्री गुरु गोबिंद सिंह साहब महाराज जी के पावन पवित्र तख्त श्री हजूर श्री अवचल नगर पावन दरबार अंदर अमृत वेले दे सजे दीवाना विच सतगुरु धन गुरु गोबिंद सिंह साहब सच्चा पातशाह जी का हजूरी खालसा नेमी प्रेमी देश विदेशों तो श्रद्धा भावना नाल सतगुरां दे तखत साहिब जी दे तप स्थान जी दे दर्शनार्थ पहुंचियां गुरु साहिब जी दे चरणा नाल सिद्क भावना रखण वालियां संगतां जिन्ना जिन्ना सतगुरां ने असानू तुहानू अमृत वेले दे दीवान दी हाजरी दा समा संजोग मेले है वड्डे भाग हन। सतगुरु जी की बख्श सदका समा होया चल रही लड़ी लड़ीवार विचार दा सारंग राग अंदर धन गुरु गोबिंद सिंह साहब सच्चा पातशाह जी की कृपा सदका लड़ीवार कथा चल रही है। धन गुरु अर्जन देव सच्चे पातशाह जी इन्हां शब्दां दे अंदर इंसान दी इंसानियत वाली फितरत लई हैवानियत अते शैतानियत तो किमें बचिया जाए, मन लोचै बुरियाइयां नूं गुर सबदी इहो मन होड़िए दी जेड़ी होड़ है इसनू किमें लगाई जाए ताके ए मन सुरत दा सपागी हो के शब्द दी मतलाशता नू अपनी जिंदगी अंदर लगातारता प्रदान कर सके। सतसंगत दे इस पर उपकार नू धनवंत नाम के वन जारे सांझी करहो नाम तन खट हो गुर का शब्द विचारे। गुरु शब्द दी विचार करना जिथे एक विचार सतगुरु जी अपने नाम अव्यासी सिमरन करन वालियां रूहां राही सानू प्रेम दा सुनेहा मिलदा है उथे एक विचार असी अपने आप नाल बंदे दिल खोज हर रोज ना फिर परेशानी माहे लई करदे हां। इह जिहड़ा अपने आप अंदर विचार दे शीशे सावे अपने आप नू खड़िया करके अपने तजर्बियां दे राही अपनी जिंदगी दे चरित्र नू वेखना है और जदों उस नू वेखांगे बहुत कुछ चंगा नजर आएगा। जिस प्रकार सतगुरु जी दे दर्शनां लई आए हाँ अपना अपना समय दा दसवंद अपनी कमाई दा दसवंद गुरु अर्थे अर्पण करदे हाँ फिर सतगुरु जी दे चरणा चो महाराज अपने दर करदा सिदक दई भावना दई श्रद्धा दई विश्वास दई ये अरदासां करदे हाँ। इदे राही तर्क करना हुंदा है जो कुछ इस प्रेम विच रुकावट पाउण वाला है। बहुत सारे दर्शन असी पहली वार करदे हाँ
ਸਾਨੂੰ ਅਚੰਬਾ ਲੱਗਦਾ ਹੈ। ਉਸ ਅਚੰਬੇ ਦੇ ਵਿੱਚ ਅਸਥਾਨ ਤੇ ਚੌਗਿਰਦੇ ਵਿੱਚ ਵਿਚਰਨ ਵਾਲੇ ਗੁਰਮੁਖਾਂ ਦੇ ਚਿਹਰੇ ਦਾ ਨੂਰ, ਜੀਵਨ ਦੀ ਸਾਦਗੀ, ਮਾਨਸਿਕ ਟਿਕਾਓ, ਚੌਂਕੜਾ ਮਾਰ ਕੇ ਆਸਣ ਤੇ ਸੱਜ ਕੇ ਗੁਰਬਾਣੀ ਦਾ ਸਰਵਣ ਕਰਨਾ, ਇਹ ਚੰਗੀਆਂ ਭਾਵਨਾਵਾਂ ਫਿਰ ਇਸ ਤਰਕ ਵਿੱਚ ਸਾਨੂੰ ਕੁਤਰਕ ਤੋਂ ਬਚਾਉਂਦੀਆਂ ਨੇ। ਕੁਤਰਕ ਜ਼ਿੰਦਗੀ ਦਾ ਨੁਕਸਾਨ ਕਰਦੀ ਹੈ, ਕਿਉਂਕਿ ਜੋ ਸ਼ਬਦ ਆਪਾਂ ਨੇ ਸਰਵਣ ਕੀਤਾ ਹੈ ਸਤਿਗੁਰ ਜੀ ਇਸ ਸ਼ਬਦ ਅੰਦਰ, ਜਾ ਤੇ ਸਾਧੂ ਸਰਨ ਗਹੀ। ਜਾ ਤੇ ਦਾ ਅਰਥ ਹੁੰਦਾ ਜਦੋਂ ਤੋਂ, ਸਾਧੂ ਦਾ ਅਰਥ ਹੁੰਦਾ ਗੁਰਮੁਖ, ਸਾਧ ਅਸਾਧ, ਸਾਧ ਵਖਾਣੀ। ਜਿਹਨੇ ਆਪਣੇ ਅਸਾਧ ਮਨ ਨੂੰ ਸਾਧਣ ਲਈ ਯਤਨ ਸ਼ੁਰੂ ਕੀਤੇ ਹੋਏ ਹਨ, ਉਹਨਾਂ ਯਤਨਾਂ ਦੇ ਵਿੱਚ ਜਿੰਨੇ ਇਸ ਪ੍ਰਾਂਗਣ ਵਿੱਚ ਆਪਾਂ ਸੁਭਾਇਮਾਨ ਹਾਂ, ਸਮਝੋ ਸਤਿਗੁਰਾਂ ਦੀ ਕੁਝ ਨਾ ਕੁਝ ਨਦਰ ਮਿਹਰਾਮਤ ਹੈ, ਕੁਝ ਨਾ ਕੁਝ ਬੁਰਾਈਆਂ ਦਾ ਪ੍ਰਭਾਵ ਵੀ ਰਹੇਗਾ। ਜਿੰਨਾ ਚਿਰ ਸਰੀਰ ਰਹਿਣਾ ਹੈ, ਬੁਰਾਈਆਂ ਦੀ ਸੰਭਾਵਨਾਵਾਂ ਪੰਜ ਤੱਤਾਂ ਦੇ ਨਸ਼ਵਰਤਾ ਦੇ ਰੂਪ ਵਿੱਚ ਸਾਡੇ ਜੀਵਨ ਦੇ ਨਾਲ ਤੁਰਦੀਆਂ ਹਨ, ਪਰ ਚਰਿੱਤਰ ਦੇ ਦੁਆਰਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਜੀਵਨ ਦੇ ਸੁਧਾਰ ਲਈ ਹਨ। ਇਸੇ ਲਈ ਜਦੋਂ ਪੰਜ ਪਿਆਰੇ ਸਾਹਿਬਾਨ ਜੀ ਤੋਂ ਖੰਡੇ ਬਾਟੇ ਦੀ ਪਾਹੁਲ ਗ੍ਰਹਿਣ ਕਰਦੇ ਹਾਂ, ਅੰਮ੍ਰਿਤ ਛਕਦੇ ਹਾਂ, ਪੰਜ ਪਿਆਰੇ ਸਾਹਿਬਾਨ ਸਾਨੂੰ ਵਾਹਿਗੁਰੂ ਸ਼ਬਦ ਮੂਲ ਮੰਤਰ ਅਭਿਆਸ ਕਰਨ ਲਈ ਸਾਧਨ ਦੱਸਦੇ ਹਨ, ਤਾਂ ਸਾਧੂ ਪੂਰੀ ਜ਼ਿੰਦਗੀ ਸਾਨੂੰ ਪ੍ਰੇਰਣਾ ਦਿੰਦਾ ਹੈ। ਸਾਧੂ ਦਾ ਮਤਲਬ ਹਰ ਉਹ ਚੰਗਾ ਇਨਸਾਨ ਜਿਹੜਾ ਸਾਨੂੰ ਚੰਗਾ ਕਰਨ ਵੱਲ ਸੇਧਤ ਕਰਦਾ ਹੈ, ਹਰ ਉਹ ਇਨਸਾਨ ਦਾ ਸ਼ਬਦ ਜਿਹੜਾ ਚੰਗਿਆਈ ਲਈ ਸਾਡੀ ਬੁਰਾਈ ਤੇ ਆਹਤ ਕਰਦਾ ਹੈ। ਕਿਉਂਕਿ ਜਦੋਂ ਕਿਧਰੇ ਬੁਰੇ ਜੀਵਨ ਤੇ ਸੱਟ ਲੱਗਦੀ ਹੈ, ਕਿਉਂਕਿ ਉਹਦੀ ਆਦਤ ਪਾਪ ਬੁਰਾ ਪਾਪੀ ਕੋ ਪਿਆਰਾ ਹੁੰਦਾ ਹੈ, ਤਾਂ ਉਸ ਨੂੰ ਉਹ ਨਿੰਦਿਆ ਵੱਲ ਨੂੰ ਵੀ ਸੇਧਤ ਕਰ ਸਕਦਾ ਹੈ। ਜਦੋਂ ਕਿਸੇ ਸਾਧੂ ਦੇ ਕੋਲ ਬੈਠਿਆਂ ਪਿਆਰ ਭਰੇ ਬੋਲ, ਨਹੀਂ ਮੇਰੇ ਵੀਰ ਇਹਨੂੰ ਇਉਂ ਵੀ ਸੋਚ ਸਕਦਾ ਹੈ, ਜੇ ਤੇਰੇ ਮਨ 'ਚ ਇਹ ਕੁਤਰਕ ਉੱਠੀ ਹੈ ਤਾਂ ਇਹ ਤੇਰੇ ਵਿੱਚ ਹੀ ਉੱਠੀ ਹੈ, ਮੇਰੇ 'ਚ ਤਾਂ ਆਈ ਨਹੀਂ, ਮੈਂ ਵੀ ਤਾਂ ਸੁਣ ਰਿਹਾ ਹਾਂ। ਸਾਵਤ ਸੂਰਤ ਰੱਬ ਦੀ ਭੰਨੇ ਬੇਈਮਾਨ, ਇਹ ਮੈਂ ਵੀ ਤਾਂ ਸੁਣ ਰਿਹਾ ਹਾਂ। ਤੂੰ ਆਪਣੇ ਆਪ ਨੂੰ ਇਸ ਕਦਰ ਜਾਣ, ਉਸ ਅਕਾਲ ਪੁਰਖ ਨੇ, ਵਾਹਿਗੁਰੂ ਨੇ ਜਿਸ ਤੇ ਵੀ ਤੇਰੀ ਸ਼ਰਧਾ ਹੈ, ਜੈਸੀ ਵੀ ਤੇਰੀ ਸ਼ਰਧਾ ਹੈ, ਜੋ ਵੀ ਤੂੰ ਚੰਗਾ ਸਮਝਦਾ ਹੈ, ਜੈਸੇ ਵੀ ਤੂੰ ਚੰਗਾ ਸਮਝਦਾ ਹੈ, ਬਸ ਉਸ ਚੰਗਿਆਈ ਵਾਲੇ ਸ਼ੀਸ਼ੇ ਰਾਹੀਂ ਵੇਖ, ਇਹ ਤੈਨੂੰ ਤੇਰਾ ਮਿੱਤਰ ਨਜ਼ਰ ਆਏਗਾ। ਕਿਉਂਕਿ ਮਿੱਤਰ ਉਹ ਹੁੰਦਾ ਭਲਾ ਕਰਾਵੇ ਬੁਰਾ ਛਡਾਵੇ, ਜਿਹੜਾ ਭਲਾ ਕਰਨ ਵੱਲ ਲੈ ਕੇ ਚੱਲੇ। ਸਭ ਤੋਂ ਪਹਿਲਾਂ ਭਲਾ ਚਾਹੁਣ ਵਾਲਾ ਜਨਮ ਦੇਣ ਵਾਲੇ ਮਾਂ ਬਾਪ ਤੋਂ ਲੈ ਕੇ ਸਿੱਖਿਆ ਦੇਣ ਵਾਲੇ ਅਧਿਆਪਕ ਰਾਹੀਂ, ਪ੍ਰੈਕਟਿਸ ਐਕਸਰਸਾਈਜ਼ ਕਰਵਾਉਣ ਵਾਲੇ ਉਸਤਾਦਾਂ ਦੁਆਰਾ, ਨਾਮ ਸਿਮਰਨ ਕਮਾਈ ਕਰਨ ਵਾਲੇ ਸਾਧੂ ਗੁਰਮੁਖ ਪਿਆਰੇ ਗੁਰਮੁਖ ਜਨ, ਜਿਹੜੇ ਦਿਨ ਰਾਤੀ ਆਰਾਧੋ ਪਿਆਰੋ ਨਿਮਖ ਨਾ ਕੀਜਾ ਢੀਲਾ, ਇਹ ਸਾਰਾ ਪੜਾ ਦਰ ਪੜਾ ਇੱਕ ਚੰਗੀ ਸਿੱਖਿਆ ਸਿੱਖਣ ਦੇ ਵਸੀਲੇ ਹਨ। ਜਿਹੜੇ ਆਪਣੀ ਸੁਰਤ ਨੂੰ ਇਸ ਕਦਰ ਜੋੜ ਲੈਂਦੇ ਨੇ, ਉਹ ਸੱਚ ਦੇ ਪਾਂਧੀ ਹੋਣ ਲਈ ਸੁਰਤ ਦੇ ਵਿਸਥਾਰ ਰਾਹੀਂ ਸ਼ਬਦ ਦਾ ਪੱਲਾ ਫੜ ਕੇ ਤੁਰਨਾ ਸਿੱਖ ਲੈਂਦੇ ਨੇ,
ਸ਼ਬਦ ਗੁਰੂ ਸੁਰਤ ਧੁਨ ਚੇਲਾ। ਤਾਂ ਐਸਾ ਜਿਹੜਾ ਸੁਰਤ ਧੁਨ ਚੇਲਾ ਬਣ ਕੇ ਚੌਂਕੜਾ ਮਾਰ ਕੇ ਸਤਿਗੁਰ ਜੀ ਦੀ ਬਾਣੀ ਦਾ ਕੀਰਤਨ ਚੱਲਦਾ ਹੋਏ, ਪਾਵਨ ਬਾਣੀ ਦੇ ਭੋਗ ਦੇ ਸਲੋਕ ਚੱਲ ਰਹੇ ਹੋਣ, ਕੰਨਾਂ ਰਾਹੀਂ ਇਹ ਆਵਾਜ਼ ਜਿਵੇਂ ਜਿਵੇਂ ਸਾਡੇ ਦਿਮਾਗ ਵੱਲ ਨੂੰ ਜਾਏ ਤਾਂ ਦਿਮਾਗ ਦਾ ਸ਼ਰਧਾ ਵਾਲਾ ਸੋਫਟਵੇਅਰ ਐਕਸਪਲੋਰ ਕਰ ਲੈਣਾ ਚਾਹੀਦਾ ਹੈ। ਸ਼ੁਕਰ ਹੈ ਵਾਹਿਗੁਰੂ, ਆਹ ਗੱਲ ਤੇ ਪਹਿਲੇ ਮੈਨੂੰ ਪਤਾ ਹੀ ਨਹੀਂ ਸੀ। ਸ਼ੁਕਰ ਹੈ ਮੇਰੇ ਸਤਿਗੁਰੂ, ਇਹ ਗਿਆਨ ਪਹਿਲੇ ਤੇ ਮੇਰੇ ਕੋਲ ਹੈ ਹੀ ਨਹੀਂ ਸੀ। ਤਾਂ ਇਹ ਫਿਰ ਸਾਧੂ ਦੀ ਸੰਗਤ ਬਣ ਜਾਂਦੀ ਹੈ, ਕਿਉਂਕਿ ਸਾਧਨਾ ਕਰਨ ਦੇ ਨਾਲ ਨਾਲ ਸਾਧਨਾ ਜੀਵਨ ਦਾ ਇੱਕ ਪੜਾਅ ਬਣਦੀ ਹੈ। ਸਕੂਲ ਵਿੱਚ ਪੜ੍ਹਨ ਵਾਲਾ ਬੱਚਾ ਕੋਈ ਪ੍ਰਾਇਮਰੀ ਸੈਕਸ਼ਨ 'ਚ ਪੜ੍ਹਦਾ, ਕੋਈ ਮਿਡਲ ਸੈਕਸ਼ਨ 'ਚ ਪੜ੍ਹਦਾ, ਕੋਈ ਦਸਵੀਂ ਤੱਕ ਦੇ ਸਟੈਂਡਰਡ 'ਚ ਪੜ੍ਹਦਾ, ਗੱਲ ਕੀ ਡਾਕਟਰੇਟ ਤੱਕ ਵਿੱਦਿਆ ਦਾ ਇੱਕ ਸਫ਼ਰ ਹੈ। ਇਉਂ ਹੀ ਆਤਮ ਰਸ ਜਿਹ ਜਾਣਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਇਹ ਖਾਲਸਾ ਜੀ ਦਾ ਜੀਵਨ ਹੈ। ਖਾਲਸਾ ਜੀ ਨੂੰ ਆਸ਼ੀਰਵਾਦ ਦਿੰਦਿਆਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਆਖਦੇ ਨੇ, ਮੇਰੇ ਅਕਾਲ ਪੁਰਖ ਵਿੱਚ ਜਿਸ ਅਕਾਲ ਦੀ ਪੂਜਾ ਲਈ ਸਾਨੂੰ ਕਲਗੀਧਰ ਪਿਤਾ ਜੀ ਨੇ ਜੋੜਿਆ ਹੈ, ਪੂਜਾ ਅਕਾਲ ਕੀ। ਪਰਚਾ ਸ਼ਬਦ ਦਾ ਦੇ ਕੇ ਕਿ ਬੁਰਾਈਆਂ ਨੂੰ ਰੋਕਣਾ ਪਏਗਾ, ਜਿੰਨਾ ਚਿਰ ਸਰੀਰ ਹੈ ਇਹ ਤੇਰੇ ਨਾਲ ਚੱਲਣਗੀਆਂ, ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਤਬ ਛੂਟੇ ਜਬ ਸਾਧੂ ਪਾਇਆ। ਤਾਂ ਇਹ ਬੁਰਾਈਆਂ ਤੋਂ ਬਚਣ ਲਈ ਜੇ ਕੋਈ ਹੈ ਤਾਂ ਉਹ ਤੇਰੇ ਕੋਲ ਦੀਦਾਰ ਖਾਲਸੇ ਦਾ ਸਾਧੂ ਦਾ ਜੀਵਨ ਹੈ। ਇਸ ਲਈ ਐਸੇ ਸਾਧੂ ਸਾਧਨਾ ਕਰਨ ਵਾਲੇ ਜੀਵਨ ਜਿਸ ਵੇਲੇ ਸੰਗਤ ਵਿੱਚ ਅਸੀਂ ਜੁੜ ਕੇ ਬੈਠਦੇ ਹਾਂ ਸਾਨੂੰ ਦਰਸ਼ਨ ਹੁੰਦੇ ਨੇ। ਕੋਈ ਸਾਡੇ ਨਾਲੋਂ ਵੱਧ ਚੌਂਕੜਾ ਮਾਰ ਕੇ ਬੈਠਣ ਵਾਲਾ ਹੋਏਗਾ, ਕੋਈ ਸਾਡੇ ਨਾਲੋਂ ਵੱਧ ਨੇਤਰ ਬੰਦ ਕਰਕੇ ਗਿਆਨ ਇੰਦਰੇ ਕਰਮ ਇੰਦਰੇ ਸੰਕੁਚਿਤ ਕਰਕੇ ਆਪਣੇ ਦਿਮਾਗ ਰਾਹੀਂ ਮਨ ਨੂੰ ਪ੍ਰੇਰਣਾ ਦਿੰਦਾ ਹੋਏਗਾ। ਤਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਵਿੱਚ ਸਾਨੂੰ ਚੰਗੀ ਵਿਵਸਥਾ ਨਜ਼ਰ ਆਉਂਦੀ ਹੋਏਗੀ। ਜਦੋਂ ਇਹ ਵਿਵਸਥਾ ਅਸੀਂ ਜੀਵਨ 'ਚ ਗ੍ਰਹਿਣ ਕਰਾਂਗੇ ਤਾਂ ਇਹਨੂੰ ਆਖਦੇ ਨੇ ਸਫਲ ਸਫਲ ਸਫਲ ਪਈ ਯਾਤਰਾ। ਆਓ ਸ਼ਬਦ ਲੜੀਵਾਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਰੰਗ ਰਾਗ ਅੰਦਰ ਜੋ ਸਾਨੂੰ ਸਾਡੇ ਜੀਵਨ ਦੀ ਯਾਤਰਾ ਪੰਧ ਸਫਲਾਇਆ ਜਾ ਸਕੇ ਬਖਸ਼ਿਸ਼ ਕਰਦੇ ਨੇ। ਸ਼੍ਰਵਣ ਕਰੀਏ ਸਤਿ

0: ਨਾਮ ਹੈ ਮਹੱਲਾ ਪੰਜਵਾਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦਾ ਸ਼ਹੀਦੀ ਪੁਰਬ ਹੁਣੇ ਹੀ ਨੇੜੇ ਲੰਘ ਕੇ ਗਿਆ ਏ, ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ।
1: ਜਾਤੇ ਸਾਧੂ ਸ਼ਰਣ ਗਹੀ।
0: ਪਾਤਸ਼ਾਹ ਜੀ ਆਖਦੇ ਨੇ, ਇੱਕ ਉਸ ਗੁਰਸਿੱਖ ਦੇ ਹਿਰਦੇ ਵਿੱਚੋਂ ਜਿਹਦੇ ਹਿਰਦੇ 'ਚ ਗੁਰੂ ਦਾ ਪਿਆਰ ਹੈ, ਹੇ ਮੇਰੇ ਸਤਿਗੁਰੂ ਮਿਹਰ ਕਰ, ਮੈਨੂੰ ਆਪਣੇ ਚਰਨਾਂ ਨਾਲ ਜੋੜ, ਅਤੇ ਨਾਲ ਇੱਕ ਸਿਦਕ ਵੀ ਆ ਗਿਆ ਹੈ। ਕੁਛ ਸਤਿਗੁਰ ਜੀ ਦੀ ਅਸੀਸ ਮਹਿਸੂਸ ਹੋਣ ਲੱਗ ਪਈ ਹੈ, ਜਿਵੇਂ ਜਦੋਂ ਅਸੀਂ ਸਵੇਰੇ ਉੱਠ ਕੇ ਨਿਤਨੇਮ ਕਰਦੇ ਹੋਈਏ, ਇੱਕ ਅਸੀਸ ਬਣ ਜਾਂਦੀ ਹੈ। ਲਗਾਤਾਰ ਜਪਜੀ ਸਾਹਿਬ ਦਾ ਪਾਠ ਕਰਕੇ ਅਗਾਂਹ ਨਾ ਵਧੀਏ, ਖੜੋਤ ਖੜੋਤ ਨਜ਼ਰ ਆਉਣ ਲੱਗ ਜਾਂਦੀ ਹੈ। ਫਿਰ ਜਾਪ ਸਾਹਿਬ ਦਾ ਜਾਪ ਕਰਨਾ ਸ਼ੁਰੂ ਕਰ ਦਈਏ, ਫਿਰ ਖੁਸ਼ੀ ਬਣਨੀ ਸ਼ੁਰੂ ਹੋ ਜਾਂਦੀ ਹੈ। ਫਿਰ ਹੌਲੀ ਹੌਲੀ ਲਗਾਤਾਰ ਕਰਦੇ ਰਹੀਏ, ਇੱਕ ਖੜੋਤ ਜੀ ਮਹਿਸੂਸ ਹੋਏਗੀ, ਤੋਂ ਪ੍ਰਸਾਦ ਸਵਈਏ ਕਰਨੇ ਸ਼ੁਰੂ ਕਰ ਲੈਣੇ। ਮਨ ਚੰਚਲ ਹੈ, ਇਹ ਫਲੋ ਪਾਲਦਾ, ਲਗਾਤਾਰਤਾ ਪਾਲਦਾ ਹੈ। ਇਹਨੂੰ ਲਗਾਤਾਰਤਾ ਜਿਵੇਂ ਜਿਵੇਂ ਕੋਈ ਸਾਧਕ ਗੁਰਮੁਖ ਸਾਧੂ ਜਨ ਦਿੰਦਾ ਹੈ, ਜਾ ਤੇ ਸਾਧੂ ਸਰਣ ਗਹੀ, ਜਦੋਂ ਤੋਂ ਐਸੇ ਸਾਧਨਾ ਕਰਨ ਵਾਲੇ, ਸਤਿਗੁਰੂ ਦੀ ਸ਼ਰਨ ਵਿੱਚ ਰਹਿਣ ਵਾਲੇ, ਨਾਮ ਕਮਾਈ ਨਾਮ ਅਭਿਆਸੀ ਗੁਰਮੁਖ ਜਨਾਂ ਦੀ ਸਰਣ ਗ੍ਰਹਿਣ ਕੀਤੀ। ਔਰ ਇੱਥੇ ਸਾਧੂ ਦਾ ਅਰਥ ਸਤਿਗੁਰੂ ਹੈ, ਸਤਿਗੁਰੂ ਸ਼ਬਦ ਰੂਪ ਜੋ ਹਨ, ਆਪਣੇ ਖਾਲਸਾ ਜੀ ਦੇ ਅੰਦਰ ਵਰਤਣ ਵਾਲੇ ਜੋ ਹਨ, ਉਹ ਬ੍ਰਹਮ ਰੂਪ, ਜਿਸ ਬ੍ਰਹਮ ਦੇ ਸਹਾਰੇ ਅਯਮ ਆਤਮਾ ਬ੍ਰਹਮ ਨੂੰ ਮਹਿਸੂਸ ਕਰਨ ਲਈ ਪਹਿਲੇ ਜੀਵਪਣ ਦੀ ਉਪਾਧੀ ਤੋਂ ਕਿਸ ਤਰ੍ਹਾਂ ਨਾਲ ਬਚਿਆ ਜਾਏ। ਇਹ ਜੀਵਨ ਚੰਗੇ ਗੁਣਾਂ ਵਾਲਾ ਚਾਹੀਦਾ ਹੈ, ਇਹ ਬੁਰਾਈਆਂ ਕਿੱਥੋਂ ਆ ਗਈਆਂ ਹਨ, ਇਹ ਮਾਇਆ ਦਾ ਪ੍ਰਭਾਵ ਹੈ। ਹੇ ਮੇਰੇ ਸਤਿਗੁਰੂ, ਆਪਣੇ ਐਸੇ ਸਾਧੂ ਦੀ ਸੰਗਤ ਮੇਲ, ਇਹ ਮਾਇਆ ਦੀ ਅਸਰ ਮੇਰੇ ਜੀਵਨ 'ਤੇ ਨਾ ਹੋਵੇ। ਇਉਂ ਜਦੋਂ ਸਤਿਗੁਰੂ ਜੀ ਜਿਹੜੇ ਪੂਰੇ ਆਪਣੀ ਕਾਇਨਾਤ ਅੰਦਰ ਆਪਣੇ ਖਾਲਸਾ ਜੀ ਦੇ ਲਈ ਖਾਲਸਾਈ ਜੀਵਨ ਵਾਲੇ ਗੁਰਮੁਖ ਪਿਆਰਿਆਂ ਦੇ ਅੰਦਰ ਨਿਰਗੁਣਾਤਮਕਤਾ ਦੀ ਪਵਿੱਤਰਤਾ ਦੇ ਰਾਹੀਂ ਜਿਹੜੀ ਨਿਊਨਤਾ ਹੈ, ਨਿਰਗੁਣਤਾ ਹੈ, ਇਸ ਨੂੰ ਦੂਰ ਕਰਨ ਵਾਲੇ ਸਰਗੁਣ ਸਰੂਪ ਰਾਹੀਂ ਨਿਰਗੁਣ ਚੇਤਨਾ ਦੀ ਸਾਧਨਾ ਦੇਣ ਵਾਲੇ, ਜਿਹੜੇ ਸਤਿਗੁਰਾਂ ਨੂੰ, ਨਾਮ ਨੂੰ, ਅਭਿਆਸ ਨੂੰ ਸ਼ਰਧਾ ਨਾਲ, ਵਿਸ਼ਵਾਸ ਨਾਲ, ਭਾਵਨਾ ਨਾਲ ਕਮਾਉਣ ਵਾਲੇ ਹਨ, ਉਹਨਾਂ ਸਾਧੂ ਜਨਾਂ ਦੀ ਸ਼ਰਨ ਗ੍ਰਹਿਣ ਕੀਤੀ।
1: ਸ਼ਾਂਤ ਸਹਿਜ ਮਨ ਭਇਓ ਪ੍ਰਕਾਸ਼ਾ।
0: ਪਾਤਸ਼ਾਹ ਜੀ ਆਖਦੇ ਨੇ, ਪਹਿਲੀ ਗੱਲ ਸ਼ਾਂਤੀ ਆਏਗੀ, ਟਕਾ ਆਏਗਾ। ਮਨ ਜਿੰਨਾ ਵੀ ਭਟਕਦਾ ਹੈ, ਦਿਮਾਗ ਦਾ ਸਹਾਰਾ ਲੈ ਕੇ ਭਟਕਦਾ ਹੈ। ਦਿਮਾਗ ਸਾਡੇ ਸਰੀਰ ਦਾ ਉਹ ਇੱਕ ਕਲ ਪੁਰਜਾ ਹੈ, ਡਿਵਾਈਸ ਹੈ, ਕਿ ਜੋ ਜੋ ਸੋਫਟਵੇਅਰ ਇਹਦੇ ਅੰਦਰ ਚੁਗਿਰਦੇ 'ਚੋਂ, ਮਾਂ ਬਾਪ ਦੇ ਜੀਵਨ ਵਿੱਚੋਂ ਜਿੱਥੋਂ ਜਿੱਥੋਂ ਵੀ ਇਸ ਨੇ ਗ੍ਰਹਿਣ ਕਰ ਲਏ, ਉਹਨਾਂ ਦੇ ਮੁਤਾਬਕ ਜਾਣਕਾਰੀਆਂ ਨੂੰ ਇਹ ਵਿਸਥਾਰਤ ਕਰਦਾ ਰਹਿੰਦਾ, ਮਨ ਉਹਦੇ ਪਿੱਛੇ ਪਿੱਛੇ ਤੁਰਿਆ ਰਹਿੰਦਾ ਹੈ। ਤਾਂ ਨਾਮ ਅਭਿਆਸ ਦਾ ਪਰਉਪਕਾਰ ਪਹਿਲਾਂ ਇਹ ਹੋਏਗਾ ਕਿ ਸ਼ਾਂਤ ਟਕਾ ਵਿੱਚ ਆ ਜਾਏਗਾ। ਤੁਸੀਂ ਵੇਖਿਆ ਹੋਏਗਾ, ਜਦੋਂ ਮਹਾਂਪੁਰਖ ਸਤਨਾਮ ਵਾਹਿਗੁਰੂ ਦਾ ਆਵਾਜ਼ਾਂ ਲਵਾਉਣਾ ਸ਼ੁਰੂ ਕਰਦੇ ਨੇ, ਅਸੀਂ ਸਾਰੇ ਇੱਕਦਮ ਆਪਣੇ ਆਪ ਨੂੰ ਝੰਜੋੜਦੇ ਹਾਂ। ਉਹ ਇਸ ਕਰਕੇ ਹੈ ਕਿਉਂਕਿ ਨਾਮ ਸਿਮਰਨ ਸੁਣਦਿਆਂ ਹੀ ਸਾਡਾ ਮਨ ਚਾਹ ਵਿੱਚ ਆ ਜਾਂਦਾ ਹੈ। ਇਸੇ ਤਰ੍ਹਾਂ ਨਾਲ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜੀ ਦੀ ਬਾਣੀ ਸਾਡੇ ਜੀਵਨ ਦਰਸ਼ਨ ਦੀ ਪਵਿੱਤਰਤਾ ਸਾਡੇ ਤੱਕ ਸੰਦੇਸ਼ਿਤ ਕਰਦੀ ਹੈ। ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ, ਭਾਈ ਸਾਹਿਬ ਗੁਰਦਾਸ ਜੀ, ਕਵੀ ਨੰਦ ਲਾਲ ਜੀ, ਬੇਅੰਤ ਗੁਰਮੁਖ ਪਿਆਰਿਆਂ ਨੇ ਸਾਡੇ ਲਈ ਗਿਆਨ ਦਾ ਕੋਈ ਅੰਤ ਨਹੀਂ ਹੈ, ਪਰ ਗਿਆਨ ਨੂੰ ਆਪਣੀ ਜ਼ਿੰਦਗੀ ਅੰਦਰ ਕਮਾਈਏ ਸ਼ਾਇਦ ਇਹ ਸਹਿਜ ਸਾਡਾ ਸਭ ਦਾ ਆਪਣਾ ਆਪਣਾ ਹੈ। ਮੈਂ ਇਸ ਨੂੰ ਘੱਟ ਨਹੀਂ ਕਹਾਂਗਾ, ਕਿਉਂਕਿ ਘੱਟ ਕਹਿਣ ਦਾ ਹੱਕ ਉਸ ਨੂੰ ਹੈ ਜਿਹਨੇ ਪੂਰਾ ਕਰਨਾ ਹੈ। ਮੇਰੀ ਆਪਣੀ ਨਿੱਜੀ ਜ਼ਿੰਦਗੀ ਲਈ ਮੇਰਾ ਹੱਕ ਹੈ ਕਿ ਸ਼ਾਂਤੀ ਤੋਂ ਬਾਅਦ ਸਹਿਜ ਟਿਕਾ ਵਾਲਾ ਗਿਆਨ ਕਿੰਨਾ ਹੈ। ਜਿੰਨਾ ਗਿਆਨ ਮਨ ਵਿੱਚ ਆਏਗਾ, ਉਸੇ ਤਰ੍ਹਾਂ ਨਾਲ ਸ਼ਾਂਤ ਸਹਿਜ ਮਨ ਭਇਓ ਪ੍ਰਗਾਸਾ, ਮਨ ਵਿੱਚ ਉਸ ਅਕਾਲ ਪੁਰਖ ਦਾ ਅਨੁਭਵ ਪ੍ਰਗਟ ਹੋਣਾ ਸ਼ੁਰੂ ਹੋਏਗਾ ਕਿ ਸ਼ਬਦ ਇੱਕ ਉਹ ਕਰਾਮਾਤ ਹੈ ਜਿਹੜੀ ਸਾਡੇ ਜੀਵਨ ਨੂੰ ਇਤਨੀ ਤਾਕਤ ਦੇ ਦਿੰਦੀ ਹੈ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਤੱਕ ਸਾਡੀ ਸਾਂਝ ਪਵਾ ਦਿੰਦੀ ਹੈ। ਪਰ ਉਸ ਸਾਂਝ ਤੱਕ ਜਾਣ ਲਈ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਉਸ ਸਮਾਜ ਦੇ ਚੁਗਿਰਦੇ ਦੇ ਵਿੱਚ ਇਸ ਗਿਆਨ ਨੂੰ ਵੰਡਣ ਲਈ ਫਿਰ ਕੁਝ ਆਰਥਿਕ ਵਿਵਸਥਾਵਾਂ ਆਉਂਦੀਆਂ ਹਨ। ਆਰਥਿਕ ਵਿਵਸਥਾਵਾਂ ਦੇ ਵਿੱਚ ਕਿਉਂਕਿ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਹਨ, ਮੀਰੀ ਉਹ ਬਾਦਸ਼ਾਹਤ ਹੈ ਕਿ ਗੁਰਮੁਖ ਮਾਇਆ ਵਿੱਚ ਉਦਾਸੀ ਰਹਿੰਦਾ ਹੈ, ਹਰ ਲੋੜਵੰਦਾਂ ਨੂੰ ਪ੍ਰੇਰਣਾ ਦੇ ਕੇ ਸਾਧ ਨਾਮ ਅਭਿਆਸ ਸਿਮਰਨ ਵੱਲ ਤੋਰਨ ਦੀ ਵਿਵਸਥਾ ਦਿੰਦਾ ਹੈ। ਪਰ ਉਹਦੇ ਨਾਲ ਨਾਲ ਬਿਰਥਾ ਕੱਛ ਨਾ ਰਹੀ, ਬਿਰਥਾ ਦਾ ਅਰਥ ਹੁੰਦਾ ਪੀੜਾ, ਤਾਂ ਦਿਮਾਗ ਨੂੰ ਪੀੜਾ ਕਿੱਥੋਂ ਹੋਏਗੀ ਜਿਹੜੀ ਚੀਜ਼ ਇਹ ਚਾਹੁੰਦਾ ਇਹਨੂੰ ਮਿਲੇ ਨਾ, ਮਨ ਨੂੰ ਪੀੜਾ ਕਿੱਥੋਂ ਹੋਏਗੀ ਜੋ ਚਾਹੁੰਦਾ ਉਹ ਮਿਲੇ ਨਾ। ਜਾਂ ਜਿਸ ਵੇਲੇ ਨਾਮ ਅਭਿਆਸ ਕਮਾਈ ਸਿਮਰਨ ਪੂਰਾ ਨਾ ਹੋਵੇ, ਫਿਰ ਨਿੰਦਕ ਦੇ ਬੋਲ ਵੀ ਇਸ ਨੂੰ ਆਹਤ ਕਰਦੇ ਨੇ। ਪਰ ਜਦੋਂ ਨਾਮ ਅਭਿਆਸ ਰਾਹੀਂ ਸ਼ਾਂਤ ਸਹਿਜ ਮਨ ਭਇਓ ਪ੍ਰਗਾਸਾ, ਫਿਰ ਇਹਨੂੰ ਨਿੰਦਕ ਨਿੰਦੋ ਨਿੰਦੋ ਮੋਹ ਕੋ ਲੋਗ ਨਿੰਦੋ, ਨਿੰਦਾ ਹਮ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਉਹ ਨਿੰਦਿਆ ਮਾਂ ਬਾਪ ਵਰਗੀ ਲੱਗਣ ਲੱਗ ਜਾਂਦੀ ਹੈ। ਤਾਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਆਖਦੇ ਨੇ ਇਹ ਸਾਧੂ ਦੇ ਜੀਵਨ ਦੀ ਪਵਿੱਤਰਤਾ ਹੈ, ਇਹ ਸਤਿਗੁਰੂ ਜੀ ਦਾ ਪਰ ਉਪਕਾਰ ਹੈ। ਜਿਨ੍ਹਾਂ ਨੇ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ, ਦਸ ਸਰੂਪਾਂ ਅੰਦਰ ਵਰਤ ਕੇ ਸ਼ਬਦ ਗੁਰੂ ਸਾਡੀ ਬੋਲ ਬਾਣੀ ਵਿੱਚ ਬੈਠ ਕੇ ਸਾਨੂੰ ਸੇਧ ਦਿੰਦਾ, ਇਹਦੀ ਜੁਗਤ ਆਉਂਦੀ ਹੈ। ਹੁਣ ਇਹ ਆਪ ਜੀ ਗ੍ਰੰਥੀ ਸਾਹਿਬਾਨ ਜੀ ਦੀ ਰਸਨਾ ਤੋਂ ਪਾਠ ਸਰਵਣ ਕਰ ਰਹੇ ਹੋ, ਬਹੁਤਾਤ ਵਿੱਚ ਸਾਨੂੰ ਇਹ ਲੱਗੇਗਾ ਗ੍ਰੰਥੀ ਸਾਹਿਬ ਬੋਲਦਾ, ਕੋਈ ਕੋਈ ਨਾਮ ਰੰਗੀ ਰੂਹ ਹੋਏਗੀ ਜਿਹਨੂੰ ਇਹ ਲੱਗੇਗਾ ਗ੍ਰੰਥੀ ਸਾਹਿਬ ਦੀ ਰਸਨਾ ਰਾਹੀਂ ਮੇਰਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬੋਲਦਾ। ਉਹ ਇਸ ਕਰਕੇ ਹੈ ਕਿ ਮਾਈਕਰੋਫੋਨ ਜਿਹੜਾ ਸਪੀਕਰ ਦਾ ਇੱਕ ਹਿੱਸਾ ਹੈ, ਬੋਲੇ ਜਾਣ ਵਾਲੇ ਸ਼ਬਦਾਂ ਨੂੰ ਸਾਡੇ ਕੰਨਾਂ ਤੱਕ ਸੰਦੇਸ਼ਿਤ ਕਰਨ ਦਾ ਵਾਹਕ ਹੈ। ਬਸ ਇਉਂ ਹੀ ਗ੍ਰੰਥੀ ਸਾਹਿਬ ਦੀ ਜ਼ੁਬਾਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੋਲਾਂ ਨੂੰ ਸਾਡੇ ਕੰਨਾਂ ਤੱਕ ਪਹੁੰਚਾਉਣ ਲਈ ਵਾਹਕ ਹੈ। ਇਉਂ ਫਿਰ ਬਿਰਥਾ ਕੱਛ ਨਾ ਰਹੀ, ਉਹਨਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਪੀੜਾ ਨਹੀਂ ਰਹਿੰਦੀ ਹੈ। ਅਸਥਾਈ ਦੇ ਕੇ ਅੱਗੇ ਉਚਾਰਨ ਕਰਦੇ ਨੇ,
1: ਹੋ ਕਿਰਪਾਲ ਨਾਮ ਦੇਹੋ ਆਪਣਾ।
0: ਪਾਤਸ਼ਾਹ ਜੀ ਆਖਦੇ ਨੇ ਹੇ ਮੇਰੇ ਵਾਹਿਗੁਰੂ, ਇੰਨੀ ਕਿਰਪਾ ਤੁਸਾਂ ਕੀਤੀ ਹੈ ਆਪਣੇ ਇਸ ਨਿਮਾਣੇ ਤੇ, ਤਾਂ ਹੋ ਕਿਰਪਾਲ, ਐਸੇ ਕਿਰਪਾਲੂ ਹੋਵੋ, ਦਰਸ਼ਨ ਦੇਹੋ ਆਪਣਾ, ਜੋ ਤੁਹਾਡਾ ਵਾਸਤਵਿਕ ਅਨੁਭਵ ਰੂਪ ਦਰਸ਼ਨ ਹਨ, ਜਿਸ ਅਨੁਭਵਤਾ ਦੇ ਵਿੱਚ ਬੈਠ ਕੇ ਇਹ ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਮਹਾਰਾਜ, ਇਹ ਜਿਹੜਾ ਸਾਡੇ ਜੀਵਨ ਵਿੱਚ ਤੁਹਾਡੇ ਦਰਸ਼ਨ ਅਨੁਭਵ ਰੂਪ ਵਿੱਚ ਬਖਸ਼

0: ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ, ਹੇ ਭਾਈ, ਜਿਵੇਂ ਜਿਵੇਂ ਵਾਹਿਗੁਰੂ ਜੀ ਨੂੰ ਇਸ ਪ੍ਰਕਾਰ ਸਿਮਰਦੇ ਹਾਂ ਅੰਤਰਮੁਖਤਾ ਰੂਪ ਵਿੱਚ, ਉਸ ਅਕਾਲ ਪੁਰਖ ਦੇ ਦਰਸ਼ਨ ਕਰਦੇ ਹਾਂ ਕਾਲ ਰੂਪ ਸੰਸਾਰ ਵਿੱਚ, ਕਿਉਂਕਿ ਕਾਲ ਜੇ ਹੈ ਤਾਂ ਅਕਾਲ ਦੇ ਸਹਾਰੇ ਹੈ, ਪ੍ਰਕਾਸ਼ ਜੇ ਹੈ ਤਾਂ ਹਨੇਰੇ ਨੂੰ ਸਹਾਰਾ ਮਿਲਦਾ, ਅਸੀਂ ਆਖਦੇ ਹਾਂ ਲਾਈਟ ਚਲੇ ਗਈ। ਇਸੇ ਤਰ੍ਹਾਂ ਗਿਆਨ ਦਾ ਸਹਾਰਾ ਅਗਿਆਨ ਨੂੰ ਮਿਲਦਾ ਹੈ। ਮਨੁੱਖੀ ਜੀਵਨ ਦੀ ਪਵਿੱਤਰਤਾ ਹੀ ਇਸ ਕਦਰ ਹੈ ਕਿ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਇਹ ਪੰਜਾਂ ਤੱਤਾਂ ਦੀ ਬਣੀ ਸ੍ਰਿਸ਼ਟੀ ਵਿੱਚੋਂ ਪੰਜ ਤੱਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ, ਇਹ ਆਪਣੀ ਸਾਂਝ ਪਾ ਕੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਤਾਂ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਆਖਦੇ ਨੇ, ਉਹ ਆਪਣੇ ਪ੍ਰਭੂ ਦਾ ਸਿਮਰਨ ਕਰਦਿਆਂ ਹੋਇਆ ਆਨ ਵਿਹਾਰ ਵਿਸਰੇ, ਹੋਰ ਸਾਰੇ ਵਿਵਹਾਰ ਭੁੱਲ ਗਏ ਹਨ। ਭੁੱਲਣ ਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਨੂੰ ਛੱਡ ਦਿੱਤਾ ਹੈ, ਭੁੱਲਣ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਪਕੜ ਨਹੀਂ ਹੈ, ਉਹਨਾਂ ਦੀ ਪਕੜ ਤੋਂ ਉੱਚੇ ਉੱਠ ਗਏ ਆ। ਡਰਾਈਵਰੀ ਕਰਨ ਵਾਲਾ ਮਾਸਟਰ ਡਰਾਈਵਰ ਜਦੋਂ ਰੋਡ 'ਤੇ ਗੱਡੀ ਨੂੰ ਚਲਾਉਂਦਾ, ਨਾਲ ਨਾਲ ਉਹਦਾ ਦਿਮਾਗ ਹੋਰ ਵੀ ਕੰਮ ਕਰੀ ਜਾਂਦਾ, ਕਿਉਂਕਿ ਉਹਦੀ ਪ੍ਰੈਕਟਿਸ ਇੰਨੀ ਹੈ। ਜਦੋਂ ਹੀ ਬ੍ਰੇਕ ਦੀ ਲੋੜ ਹੈ, ਐਕਸਲਰੇਸ਼ਨ ਦੀ ਲੋੜ ਹੈ, ਗੇਅਰ ਚੇਂਜ ਕਰਨ ਦੀ ਲੋੜ ਹੈ, ਆਟੋਮੈਟਿਕ ਉਹਦਾ ਦਿਮਾਗ ਉਹਨੂੰ ਉਸੇ ਵੇਲੇ ਵਰਕ ਵਿੱਚ ਲੈ ਆਉਂਦਾ ਹੈ। ਇਸੇ ਪ੍ਰਕਾਰ ਜਿਹੜਾ ਨਾਮ ਸਿਮਰਨ ਕਰਨ ਵਾਲਾ, ਸਾਧੂ ਦੀ ਸੰਗਤ 'ਚ ਰਹਿਣ ਵਾਲਾ, ਗੁਰਮੁਖ ਪਿਆਰਾ ਹੈ, ਪਾਤਸ਼ਾਹ ਆਖਦੇ ਨੇ ਉਹਨੂੰ ਹੋਰ ਜਿਹੜੇ ਨੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਵਿਵਹਾਰ ਦੂਰ ਹੋ ਜਾਂਦੇ ਹਨ।
1: ਪਾਇਓ ਲਾਭ ਸਹੀ,
0: ਤਾਂ ਅਸਲ ਜਿਹੜਾ ਲਾਭ ਮਨੁੱਖਾ ਜਨਮ ਦਾ ਪਰ ਉਪਕਾਰ ਹੈ, ਅਸਲ ਜਿਹੜਾ ਮੁਨਾਫਾ ਆਪ ਜਪੈ ਅਵਰਹ ਨਾਮ ਜਪਾਵੇ ਹੈ। ਸਾਧੂ ਦਾ ਕਰਮ ਪ੍ਰੇਰਣਾ ਦੇਣਾ ਹੁੰਦਾ ਹੈ। ਸ਼ਾਇਦ ਸਾਡੇ ਘਰਾਂ ਵਿੱਚੋਂ ਮਾਂ ਬਾਪ ਦੇ ਹੱਥੋਂ ਇਹ ਸਾਧੂ ਵਾਲਾ ਪਰ ਉਪਕਾਰ ਖੁੱਸ ਗਿਆ ਹੈ। ਮਾਂ ਬਾਪ ਦੀ ਇੱਕ ਹੀ ਆਸਾ ਹੁੰਦੀ ਹੈ, ਪੁੱਤ ਸੈੱਟ ਹੋ ਜਾ। ਸੈੱਟ ਕਿਵੇਂ ਹੋਣਾ? ਸ਼ਾਇਦ ਇਹ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ ਹੋਏਗਾ। ਸੋਚ ਦਾ ਦਿਮਾਗ ਹੈ, ਸਿਰ ਦਾ ਸਭ ਤੋਂ ਉੱਪਰੀ ਭਾਗ ਹੈ, ਪੂਜੇ ਪੈਰ ਜਾਂਦੇ ਨੇ, ਸਭ ਤੋਂ ਹੇਠਲਾ ਹਿੱਸਾ ਹੈ। ਜਿੱਥੇ ਕਿਤੇ ਵੀ ਸੰਸਾਰ ਅਤੇ ਸਮਾਜ ਨੇ ਤਰੱਕੀ ਕੀਤੀ ਹੈ ਤਾਂ ਉਹ ਨਿਮਨ ਵਿਵਸਥਾਵਾਂ ਨਾਲ ਕੀਤੀ ਹੈ। ਰੋਡ 'ਤੇ ਕੰਮ ਕਰਨ ਵਾਲੇ ਕਦੇ ਵਰਕਰ ਨੂੰ, ਖੇਤ ਵਿੱਚ ਕੰਮ ਕਰਨ ਵਾਲੇ ਕਿਸਾਨ ਨੂੰ ਅਗਰ ਭੁੱਲਦੇ ਜਾਓਗੇ ਤਾਂ ਕਾਰਪੋਰੇਟ ਜਿੱਡੇ ਵੱਡੇ ਵੱਡੇ ਹਾਊਸ ਨੇ ਜਾਂ ਵੱਡੀਆਂ ਵੱਡੀਆਂ ਰਹਿਸ਼ਾਂ ਨੇ, VVIP ਕਲਚਰ ਹੈ, ਸਾਰਾ ਕੁਝ ਜਿਸ ਤਰ੍ਹਾਂ ਨਾਲ ਨੁਕਸਾਨਿਆ ਜਾ ਰਿਹਾ, ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਪਦਾਰਥ ਉਹੀ ਚੰਗਾ ਹੈ ਜਿਹੜਾ ਸਾਨੂੰ ਕੁਦਰਤ ਦੀਆਂ ਮਿਲੀਆਂ ਵਿਵਸਥਾਵਾਂ ਨੂੰ ਸੰਭਾਲਣ ਦੀ ਪ੍ਰੇਰਣਾ ਦੇ, ਔਰ ਜਿੰਨਾ ਅਸੀਂ ਕੁਦਰਤ ਨੂੰ ਨਹੀਂ ਸੰਭਾਲਦੇ ਤਾਂ ਚੀਕ ਚਿਹਾੜਾ ਵੀ ਅਸੀਂ ਪਾਉਂਦੇ ਹਾਂ, ਪੋਲਿਊਸ਼ਨ ਵੱਧਦੀ ਜਾ ਰਹੀ ਹੈ। ਇੱਥੋਂ ਤੱਕ ਕਿ ਹੁਣ ਤਾਂ ਮਾਨਸਿਕ ਪੋਲਿਊਸ਼ਨ ਹੋਣੀ ਸ਼ੁਰੂ ਹੋ ਗਈ ਹੈ, ਕਿਉਂਕਿ ਦਿਮਾਗ ਇੰਨਾ ਪੋਲਿਊਟ ਹੋ ਗਿਆ। ਪੋਲੀਮਰਾਈਜੇਸ਼ਨ ਜਿਹਨੂੰ ਅਸੀਂ ਸਮਝਦੇ ਸਾਂ ਕਿ ਸ਼ਾਇਦ ਨਵੀਂ ਕ੍ਰਾਂਤੀ ਲੈ ਕੇ ਆਉਂਦੀ ਹੈ, ਅੱਜ ਲੱਗਦਾ ਪੂਰੇ ਜੀਵਨ ਨੂੰ ਸਾਰੀਆਂ ਇਨਫੈਕਸ਼ਨ ਬੁਰਾਈਆਂ 'ਚ ਸੁੱਟਣ ਵਾਲਾ ਹੀ ਇਹੀ ਹੈ। ਇਹ ਸਭ ਕੁਝ ਇਸ ਕਰਕੇ ਬਣਿਆ ਕਿ ਅੱਖਾਂ ਨਾਲ ਵੇਖਣ ਵਾਲੇ ਤੋਂ ਬਿਨਾਂ ਬਾਕੀ ਸਭ ਕੁਝ ਨੂੰ ਅਸੀਂ ਵੇਖਣਾ ਛੱਡ ਦਿੱਤਾ ਹੈ। ਤਾਂ ਕੁਦਰਤ ਨੂੰ ਵੇਖਣਾ, ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖ ਸਾਰ, ਇਹ ਹੈ ਪਾਇਓ ਲਾਭ ਸਹੀ। ਕਿਸੇ ਵੇਲੇ ਮੈਂ ਆਪਣੇ ਬਾਪੂ ਦੀ ਗੋਦ ਵਿੱਚ ਜਨਮ ਲੈ ਕੇ ਖੇਡਦਾ ਸਾਂ, ਇਲਤਾਂ ਕਰਦਾ ਸਾਂ, ਅੱਜ ਮੇਰਾ ਪੁੱਤਰ ਖੇਡਦਾ ਇਲਤਾਂ ਕਰਦਾ ਹੈ। ਮੈਂ ਆਪਣੇ ਬਾਪੂ ਨੂੰ ਪੁੱਛ ਸਕਦਾ ਜਦੋਂ ਮੇਰਾ ਬੱਚਾ ਮੇਰੇ ਆਖੇ 'ਚ ਨਹੀਂ ਆਰਗੂ ਕਰਦਾ, ਪਾਪਾ ਮੈਂ ਕੀ ਕਰਦਾ ਸਾਂ, ਤਾਂ ਉਹ ਬੱਚੇ ਦਾ ਦਾਦਾ ਆਪਣੇ ਪੁੱਤਰ ਨੂੰ ਦੱਸ ਸਕਦਾ, ਪੁੱਤਰ ਪਿਓ ਇਉਂ ਬਣੀ ਦਾ ਹੁੰਦਾ, ਧੀਏ ਮਾਂ ਇਉਂ ਬਣੀ ਦਾ ਹੁੰਦਾ ਤਾਂ ਸਮਾਜ ਸ਼ਾਸਤਰ ਅਸਲ ਵਿੱਚ ਇੱਕ ਲਗਾਤਾਰਤਾ ਵਿੱਚ ਸਹਾਇਤਾ ਦਾ ਨਾਮ ਸੀ। ਹੌਲੀ ਹੌਲੀ ਇਹ ਇਸ ਤਰ੍ਹਾਂ ਦਾ ਬਣ ਗਿਆ ਕਿ ਮੁਸੀਬਤ ਦਾ ਨਾਂ ਲੱਗਦਾ। ਜਨਮ ਬੱਚਾ ਪਿੱਛੋਂ ਲੈਂਦਾ, ਦਵਾਈਆਂ ਪਹਿਲਾਂ ਸ਼ੁਰੂ ਹੋ ਜਾਂਦੀਆਂ। ਹਰ ਪਾਸੇ ਹਾਲਾਤ ਵੇਖਾਂਗੇ, ਲਾਹੇ ਦੀ ਜਗ੍ਹਾ, ਮੁਨਾਫੇ ਦੀ ਜਗ੍ਹਾ, ਨੁਕਸਾਨ ਹੀ ਨੁਕਸਾਨ ਸਾਡੀ ਜ਼ੁਬਾਨ 'ਤੇ ਚੜ੍ਹਿਆ ਰਹਿੰਦਾ। ਸਾਧੂ ਦਾ ਪ੍ਰਤਾਪ ਇਹ ਹੈ, ਯਾਤਰਾ ਕਰਨ ਦਾ ਫਾਇਦਾ ਇਹ ਹੈ ਕਿ ਸਾਨੂੰ ਇੱਥੇ ਬੈਠ ਕੇ ਸ਼ਾਂਤ ਸਹਿਜ ਸੁਭਾਅ ਜਿਵੇਂ ਜਿਵੇਂ ਗਿਆਨ ਮਿਲਦਾ ਕਿ ਇਹ ਤਾਂ ਵਾਹਿਗੁਰੂ ਦੀ ਕੁਦਰਤ ਹੈ। ਮਾਇਕੀ ਸੰਸਾਰ ਅਤੇ ਉਹਦੀ ਪਲ ਦੀ ਖੇਡ ਹੈ। ਉਹ ਬਰਕਤ ਪਾਏ ਇੱਕ ਇੱਕ ਜੁੜਦਿਆਂ ਦਸ ਸੌ ਹਜ਼ਾਰ ਬਣਦਿਆਂ ਦੇਰ ਨਹੀਂ ਲੱਗਦੀ। ਫਿਰ ਮੈਂ ਤਾਂ ਕਦੇ ਵਾਹਿਗੁਰੂ ਸਿਮਰਨ ਹੀ ਨਹੀਂ ਕੀਤਾ, ਮੈਂ ਨਹੀਂ ਕੀਤਾ, ਮੇਰੇ ਬੱਚੇ ਕਿੱਦਾਂ ਕਰਨਗੇ। ਸ਼ੁਕਰ ਹੈ ਮਹਾਰਾਜ, ਤੂੰ ਮੈਨੂੰ ਦਰਸ਼ਨ ਦੇ ਕੇ ਇਹ ਬਖਸ਼ਿਸ਼ ਕੀਤੀ ਕਿ ਪਾਇਓ ਲਾਭ ਸਹੀ, ਜਿਹੜਾ ਅਸਲ ਲਾਭ ਹੈ, ਅਸਲ ਮਨੋਰਥ ਹੈ। ਹੁਣ ਘਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਾਂਗਾ, ਸ਼ਾਮ ਨੂੰ ਨਿਤਨੇਮ ਕਰਾਂਗਾ। ਜੋ ਵੀ ਤਰੱਕੀ ਦੀ ਸਾਨੂੰ ਆਸ ਲੱਗਦੀ ਹੈ ਉਸ ਨੂੰ ਗ੍ਰਹਿਣ ਕਰਨਾ, ਇਹਨੂੰ ਮੁਨਾਫਾ ਹਾਸਲ ਕਰਨਾ ਆਖਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ, ਹੇ ਭਾਈ, ਉਹ ਅਸਲ ਮੁਨਾਫਾ ਪਰ ਉਪਕਾਰ ਦਾ ਹਾਸਲ ਕੀਤਾ।
1: ਜਹਤੇ ਉਪਜਿਓ ਤਹੀ ਸਮਾਨੋ,
0: ਪਾਤਸ਼ਾਹ ਆਖਦੇ ਨੇ ਫਿਰ ਜਹਤੇ ਉਪਜਿਓ, ਜਿਸ ਸ਼ਬਦ ਤੋਂ ਬ੍ਰਹਮ ਤੋਂ ਪੈਦਾ ਹੋਏ, ਤਹੀ ਸਮਾਨੋ, ਉਸ ਬ੍ਰਹਮ ਦੀ ਸਮਝ ਆਉਣੀ ਸ਼ੁਰੂ ਹੋ ਗਈ, ਮਨ ਸ਼ਬਦ ਵਿੱਚ ਟਿਕਣਾ ਸ਼ੁਰੂ ਹੋ ਗਿਆ। ਹੌਲੀ ਹੌਲੀ ਜਿਹੜੀ ਤ੍ਰਿਪਟਿਕ ਵਿਵਸਥਾ ਹੈ, ਧਿਆਨ ਧਿਆਨ ਕਰਨ ਵਾਲਾ, ਜਿਸ ਦਾ ਧਿਆਨ ਕਰਨਾ, ਇਹਨੂੰ ਧਿਆਤਾ ਧਿਆਨ ਧੇ ਕਹਿੰਦੇ ਨੇ। ਤਿੰਨ ਤਰ੍ਹਾਂ ਦੀਆਂ ਤ੍ਰਿਪਟੀਆਂ, ਗਿਆਤਾ ਗਿਆਨ ਗੇ, ਧਿਆਤਾ ਧਿਆਨ ਧੇ, ਪਰਮਾਤਾ ਪਰਮਾਣ ਪਰਮੇ। ਹੁਣ ਇਹ ਤਿੰਨੇ ਹੀ ਵਿਵਸਥਾਵਾਂ ਜਦੋਂ ਇੱਕ ਸੁਰ ਹੋ ਜਾਂਦੀਆਂ ਨੇ ਫਿਰ ਸਮਾਧੀ ਆਉਣੀ ਸ਼ੁਰੂ ਹੋ ਜਾਂਦੀ ਹੈ। ਗਿਆਨ ਦੀ ਦੁਨੀਆ 'ਚ ਬੜਾ ਵੱਡਾ ਸਿਲਸਿਲਾ, ਇਸ ਪਾਸੇ ਵੱਲ ਨਾ ਜਾਈਏ। ਮੂਲਤਃ ਕਿ ਅਸੀਂ ਆਪਣੀ ਜ਼ਿੰਦਗੀ ਲਈ ਕਿੰਨਾ ਟਕਾ ਹਾਸਲ ਕੀਤਾ, ਬਸ ਜਿੰਨਾ ਹਾਸਲ ਕਰਦੇ ਜਾ ਰਹੇ ਹਾਂ, ਸਮਝ ਲੈਣਾ ਇਹ ਇਸ ਰਸਤੇ ਵੱਲ ਵੱਧ ਰਹੇ ਹਾਂ। ਕਿਸੇ ਵੇਲੇ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਸਰੀਰ ਰੂਪ ਕਰਕੇ ਪਰਉਪਕਾਰ ਕਰਦੇ ਸਨ, ਅੱਜ ਸਾਡੇ 'ਤੇ ਸ਼ਬਦ ਰੂਪ ਹੋ ਕੇ ਆਸ਼ੀਰਵਾਦ ਦੇ ਰਹੇ ਹਨ, ਇਹ ਸਤਿਗੁਰ ਜੀ ਦੇ ਚਰਨਾਂ ਦਾ ਭਰੋਸਾ ਹੈ। ਤਾਂ ਜਹ ਤੇ ਉਪਜਿਓ ਤਹੀ ਸਮਾਨੋ, ਜਿੱਥੋਂ ਇਹ ਪੈਦਾ ਹੁੰਦਾ ਉਸੇ ਵਿੱਚ ਅਭੇਦ ਹੋ ਜਾਂਦਾ ਹੈ।
1: ਸਾਈ ਬਸਤ ਆਹੀ,
0: ਪਾਤਸ਼ਾਹ ਕਹਿੰਦੇ ਨੇ ਉਹ ਅਸਲ ਵਿੱਚ ਤੇਰੀ ਆਤਮਕ ਵਸਤੂ ਹੈ। ਉਹ ਜਿਹੜਾ ਆਤਮਕ ਨਿਸ਼ਚਾ ਹੈ, ਜਿਸ ਨੂੰ ਸਾਕਸ਼ੀ ਕਹਿੰਦੇ ਹਨ, ਜਿਹਦੇ ਸਦਕਾ ਤੇਰਾ ਸਰੀਰ ਦੁੱਖ ਵਿੱਚ ਸੁਖ ਮਨਾਈ ਵਾਲਾ ਵੀ ਬਣ ਜਾਂਦਾ ਹੈ, ਜਿਹਦੇ ਰਾਹੀਂ ਤੇਰਾ ਸਰੀਰ ਸਤਿਗੁਰ ਜੀ ਦੇ ਚਰਨਾਂ ਵਿੱਚ ਸਿਰ ਦਿੱਤਿਆਂ ਜੇ ਗੁਰ ਮਿਲੇ ਤੂੰ ਤਾਂ ਵੀ ਸਸਤਾ ਜਾਣ, ਇਹ ਭਾਵਨਾ ਦਿੰਦਾ ਹੈ। ਅਸਲ ਵਿੱਚ ਇਹ ਆਤਮਕ ਵਸਤੂ ਹੈ।
1: ਕਹੋ ਨਾਨਕ ਭਰਮ ਗੁਰ ਖੋਇਓ,
0: ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਨੇ ਇਹ ਮਤਾ ਮਾਣ ਕਰ ਲਈ ਕਿ ਮੈਂ ਕਰਨ ਵਾਲਾ ਹਾਂ। ਸੱਜਣਾ ਤੇਰੇ ਤੋਂ ਕੁਛ ਨਹੀਂ ਹੋਣ ਵਾਲਾ, ਤੇਰੇ ਅੰਦਰ ਬੈਠੇ ਗੁਰੂ ਨੇ ਕਿਰਪਾ ਕੀਤੀ ਹੈ, ਤੈਨੂੰ ਇੰਨੀ ਸ਼ਰਧਾ ਦਿੱਤੀ, ਚੌਂਕੜਾ ਮਾਰ ਕੇ ਬੈਠ ਕੇ ਬਾਣੀ ਸੁਣਨੀ ਹੈ, ਯਾਤਰਾ 'ਤੇ ਆਇਆ ਹਾਂ, ਇੰਨਾ ਸਮਾਂ ਬੈਠ ਕੇ ਸਿਮਰਨ ਕਰਨਾ ਹੈ, ਯਾਤਰਾ 'ਤੇ ਆਇਆ ਹਾਂ, ਨਹੀਂ ਤਾਂ ਸਾਡੇ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਨੇ ਮੈਨੂੰ ਕਹਿਣ ਦੀ ਲੋੜ ਨਹੀਂ। ਬਸ ਇੱਕ ਇਹ ਬੇਨਤੀ ਜ਼ਰੂਰ ਕਰਾਂਗਾ, ਜਦੋਂ ਯਾਤਰਾ 'ਤੇ ਆਉਂਦੇ ਹਾਂ ਖਿਆਲ ਰੱਖਣਾ, ਬੱਚੇ ਲਈ ਖਿਡੌਣੇ ਲੈ ਦਿਓ ਕੋਈ ਗੱਲ ਨਹੀਂ, ਪਰ ਆਪ ਸਾਰਾ ਦਿਨ ਇਉਂ ਹੀ ਖੇਡਦਿਆਂ ਕੱਢ ਦਈਏ। ਸ਼ਾਮ ਤੱਕ ਕਿੰਨੇ ਜਪਜੀ ਸਾਹਿਬ ਦੇ ਪਾਠ ਹੋਏ, ਚੌਪਈ ਸਾਹਿਬ ਦੇ ਪਾਠ ਹੋਏ, ਕਿਸੇ ਗੁਰਮੁਖ ਪਿਆਰਿਆਂ ਤੋਂ ਕੋਈ ਇਤਿਹਾਸ ਸੁਣਿਆ, ਇਹ ਵਿਵਸਥਾਵਾਂ ਦਾ ਧਿਆਨ ਕਰਨਾ, ਕਿਉਂਕਿ ਇਸ ਗਿਆਨ ਨੇ ਹੀ ਭਰਮ ਨੂੰ ਦੂਰ ਕਰਨਾ। ਕਹੋ ਨਾਨਕ ਭਰਮ ਗੁਰ ਖੋਇਓ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਖਦੇ ਨੇ ਸਤਿਗੁਰੂ ਜਦੋਂ ਤੇਰੇ ਅੰਦਰ ਸ਼ਬਦ ਰੂਪ ਕਰਕੇ ਸਾਧਨਾ ਲਈ ਬੈਠਣਗੇ ਫਿਰ ਤੇਰੇ ਅੰਦਰੋਂ ਭਰਮ ਨੂੰ ਦੂਰ ਕਰ ਦਿੰਦੇ ਹਨ।
1: ਜੋਤੀ ਜੋਤ ਸਮਾਹੀ,
0: ਤਾਂ ਉਹ ਜੋਤੀ ਰੂਪ ਪਰਮਾਤਮਾ ਜੋ ਸ਼ਬਦ ਰੂਪ ਹੋ ਕੇ ਇਤਿਹਾਸ ਰਾਹੀਂ ਸਾਡੇ ਲਈ ਪ੍ਰੇਰਣਾ ਦਾ ਸਰੋਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਵਚਲ ਨਗਰ ਸਾਹਿਬ ਹੈ, ਫਿਰ ਇਹ ਅਹਿਸਾਸ ਦਏਗਾ, ਉਹ ਪਰਉਪਕਾਰ ਦਏਗਾ, ਉਹ ਸ਼ਹੀਦਾਂ ਸਿੰਘਾਂ ਦੀ ਪਵਿੱਤਰਤਾ ਜਿਹਨੇ ਆਪਣੀ ਜੋਤੀ ਨੂੰ ਇੱਕ ਇੱਕ ਸਵਾਸ ਗੁਰੂ ਪਰਉਪਕਾਰ ਦੇ ਲੇਖੇ ਲਾਉਂਦਿਆਂ ਹੋਇਆਂ ਜੋਤੀ ਰੂਪ ਅਕਾਲ ਪੁਰਖ ਦੇ ਅੰਦਰ ਟਿਕਾ ਦਿੱਤਾ, ਤਾਂ ਉਹ ਜਿਹੜੀ ਜੋਤ ਹੈ ਜਿਸਨੂੰ ਪ੍ਰਤੱਕ ਜੋਤ ਆਖਦੇ ਹਨ, ਉਹ ਜਿਹੜੀ ਜੋਤ ਜਿਹੜੀ ਸਹਿ ਭੰਗ ਸੁਤੇ ਪ੍ਰਕਾਸ਼ ਹੈ, ਪੂਰੀ ਕਾਇਨਾਤ ਅੰਦਰ ਬ੍ਰਹਮ ਚੇਤਨ ਸਰੂਪ ਹੈ, ਉਹਦੇ ਅੰਦਰ ਅਭੇਦ ਹੋ ਜਾਂਦੀ ਹੈ।
1: ਸਾਰਾ ਮਹੱਲਾ ਪੰਜਵਾ,
0: ਅਗਲੇ ਸ਼ਬਦ ਅੰਦਰ ਸਤਿਗੁਰੂ ਅਰਜਨ ਦੇ ਮਹਾਰਾਜ ਜੀ ਉਚਾਰਨ ਕਰਦੇ ਨੇ,
1: ਰਸਨਾ ਰਾਮ ਕੋ ਜਸ ਗਾਓ,
0: ਪਾਤਸ਼ਾਹ ਆਖਦੇ ਨੇ ਹੇ ਮੇਰੀ ਜ਼ੁਬਾਨ। ਇੱਕ ਉਸੇ ਸਾਧੂ ਗੁਰੂ, ਜਦੋਂ ਤੋਂ ਸਾਧੂ ਸਰਨ ਗ੍ਰਹਿਣ ਕੀਤੀ ਹੈ ਉਹਦੇ ਨਾਲ ਹੀ ਆਪਣੀ ਜ਼ੁਬਾਨ ਨੂੰ ਪ੍ਰੇਰਣਾ ਦਿੰਦੇ ਨੇ, ਰਸਨਾ ਰਾਮ ਕੋ ਗੁਣ ਗਾਓ, ਉਹ ਰਮਿਆ ਹੋਇਆ ਵਾਹਿਗੁਰੂ ਕਿਤੋਂ ਤੈਨੂੰ ਪ੍ਰੇਰਣਾ ਦਿੰਦਾ, ਵੇਖ ਲਾ ਉਹ ਬੁਰਾਈ ਵਾਲੇ ਦਾ ਕੀ ਬੁਰਾ ਹਾਲ ਹੈ, ਅਰਦਾਸ ਕਰ ਲੈ ਵਾਹਿਗੁਰੂ ਮੈਨੂੰ ਬੁਰਾਈ ਤੋਂ ਬਚਾ ਕੇ ਰੱਖੀ, ਜੇ ਜ਼ਿੰਦਗੀ 'ਚ ਗਲਤੀ ਹੋ ਗਈ ਮੁਆਫ਼ੀ ਮੰਗ ਲੈ ਵਾਹਿਗੁਰੂ ਮੈਨੂੰ ਮੁਆਫ਼ ਕਰ, ਅੱਗੋਂ ਵਾਸਤੇ ਮੇਰੇ ਜੀਵਨ ਨੂੰ ਸੁਧਾਰ, ਮੇਰੀ ਜ਼ੁਬਾਨ ਤੋਂ ਕਿਹੋ ਜਿਹੇ ਲਫ਼ਜ਼ ਨਿਕਲ ਰਹੇ ਹਨ। ਤਾਂ ਇਹ ਜਿਹੜਾ ਜੀਵਨ ਦਾ ਤਰਕ ਵਿਵਸਥਕ ਰੂਪ ਹੈ ਇਹਨੂੰ ਸੰਗ੍ਰਹਿ ਕਰਨਾ, ਇਕੱਤਰਿਤ ਕਰਨਾ, ਗਿਆਨ ਹਮੇਸ਼ਾ ਜਾਣਕਾਰੀਆਂ ਤਰਕ ਨਾਲ ਹੀ ਮਿਲਦੀਆਂ ਨੇ, ਇਹ ਕੀ ਹੈ? ਪਰ ਇਹਦਾ ਮਤਲਬ ਇਹ ਨਹੀਂ ਹੈ ਆਪਣੇ ਧਰਮ ਤੋਂ ਹੀ ਡੋਲ ਜਾਣਾ, ਆਪਣੇ ਧਰਮ ਦੇ ਉੱਪਰ ਹੀ ਸਵਾਲ ਖੜ੍ਹੇ ਕਰ ਲੈਣੇ, ਸਾਬਤ ਸੂਰਤ ਹੋਣ ਲਈ ਪਤਾ ਨਹੀਂ ਕੀ ਕੀ ਬੋਲਣਾ ਸ਼ੁਰੂ ਕਰ ਦੇਣਾ। ਹਜੇ ਸਾਬਤ ਸੂਰਤ ਨਹੀਂ ਹੋਇਆ ਕੋਈ ਗੱਲ ਨਹੀਂ ਹੈ, ਜਿੱਦਣ ਮਨ ਬਣਿਆ ਉੱਦਣ ਨਾ ਪਿੱਛੇ ਨੂੰ ਹਟੇ, ਜਿੱਦਣ ਦਿਮਾਗ ਨੇ ਕਿਹਾ ਸਾਬਤ ਸੂਰਤ ਰੱਬ ਦੀ ਹੈ ਉੱਦਣ ਨਾ ਛੱਡੇ, ਜਿੱਦਣ ਦਿਮਾਗ ਨੇ ਕਿਹਾ ਸਰਦਾਰੀ ਤੇ ਸਰਦਾਰ ਦੀ ਸਿਰ ਤੇ ਦਸਤਾਰ ਕਰਕੇ ਉੱਦਣ ਨਾ ਛੱਡੇ, ਬਸ ਫਿਰ ਅਰਦਾਸ ਕਰੀ ਰਸਨਾ ਰਾਮ ਕੋ ਗੁਣ ਜਸ ਗਾਓ, ਹੇ ਰਸਨਾ ਹੁਣ ਤੇ ਉਸ ਰਮੇ ਹੋਏ ਵਾਹਿਗੁਰੂ ਦੇ ਜਿਹਨੇ ਤੈਨੂੰ ਪ੍ਰੇਰਣਾ ਦਿੱਤੀ ਕਿਸੇ ਸਾਧੂ ਰਾਹੀਂ ਕਿਸੇ ਗੁਰਮੁਖ ਰਾਹੀਂ ਕਿਸੇ ਨਾਮ ਅਭਿਆਸੀ ਰਾਹੀਂ, ਉਸ ਰਮੇ ਹੋਏ ਦਾ ਜਿਹਦੇ ਰਾਹੀਂ ਪ੍ਰੇਰਣਾ ਦੇ ਕੇ ਹੋਰ ਨੂੰ ਨਹੀਂ ਉਹਨੇ ਕਹਿਤਾ ਤੈਨੂੰ ਹੀ ਕਿਉਂ ਕਿਹਾ, ਇਹਦਾ ਮਤਲਬ ਤੇਰੇ ਤੇ ਕਲਗੀਧਰ ਸਾਹਿਬ ਦੀ ਕੋਈ ਖਾਸ ਕਿਰਪਾ ਹੈ ਜਿਹਦੇ ਕਰਕੇ ਵਾਰ ਵਾਰ ਤੇਰੇ ਲਈ ਉਹ ਪ੍ਰੇਰਣਾ ਦੇ ਰਿਹਾ ਹੈ, ਉਹ ਰਮਿਆ ਹੋਇਆ ਮੇਰਾ ਕਲਗੀਧਰ ਪਾਤਸ਼ਾਹ ਸ਼ਾਹੀ ਸ਼ਹਿਨਸ਼ਾਹ ਬਾਜਾਂ ਤਾਜਾਂ ਵਾਲਾ, ਉਹਦੇ ਜਸ ਰਾਹੀਂ ਉਸ ਅਕਾਲ ਪੁਰਖ ਜਿਹੜਾ ਰਮਿਆ ਹੋਇਆ ਹੈ, ਜਿਹਦੀ ਪੂਰੀ ਕਾਇਨਾਤ ਦੇ ਸਹਾਰੇ ਰਾਹੀਂ ਜਿਸ ਬ੍ਰਹਿਮੰਡ 'ਤੇ ਅਸੀਂ ਰਹਿੰਦੇ ਹਾਂ ਆਕਸੀਜਨ ਰਾਹੀਂ ਇਹਨੂੰ ਸਿਰਜਣਹਾਰ ਹੈ, ਤਾਂ ਉਹ ਪੰਜਾਂ ਤੱਤਾਂ ਦਾ ਆਧਾਰ ਜੋ ਚੇਤਨ ਹੈ ਉਹਦੇ ਜਸ ਨੂੰ ਗਾਇਨ ਕਰਨਾ ਕਰ।
1: ਆਨ ਸਵਾਦ ਵਿਸਾਰ ਸਕਲੇ,
0: ਪਾਤਸ਼ਾਹ ਆਖਦੇ ਨੇ ਆਨ ਸਵਾਦ ਵਿਸਾਰ ਸਕਲੇ, ਕਿਉਂਕਿ ਜਿਵੇਂ ਜਿਵੇਂ ਦਿਮਾਗ ਜੈਸੇ ਜੈਸੇ ਹਾਲਾਤਾਂ, ਕੋਈ ਆਰਟਿਸਟ ਹੈ ਉਹਦੇ ਘਰ ਵਿੱਚ ਬੱਚਾ ਜਨਮ ਲੈਂਦਾ ਉਹਦੇ ਉਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ, ਜੈਸੀ ਜੈਸੀ ਕਿਸੇ ਦੇ ਘਰ ਵਿਵਹਾਰ ਹੁੰਦੇ ਨੇ ਜਾਣਕਾਰੀਆਂ ਪਹਿਲੀਆਂ ਬੱਚੇ ਨੂੰ ਘਰ ਤੋਂ ਮਿਲਦੀਆਂ ਹਨ, ਅਗਰ ਘਰ ਦੀਆਂ ਜਾਣਕਾਰੀਆਂ ਦੇ ਵਿੱਚ ਆਨ ਸਵਾਦ ਹਨ ਵਿਸਾਰ ਸਕਲੇ, ਜਦੋਂ ਤੈਨੂੰ ਲੱਗਿਆ ਇਹ ਮੇਰੇ ਜੀਵਨ ਨਾਲ ਮੈਚ ਨਹੀਂ ਕਰਦੇ, ਟਕਾ ਨਾਲ ਮੈਚ ਨਹੀਂ ਕਰਦੇ, ਬਸ ਉਹਨੂੰ ਛੱਡਣਾ ਸ਼ੁਰੂ ਕਰ ਲਈ। ਹਾਂ, ਜਿੰਨਾ ਚਿਰ ਤੱਕ ਤੈਨੂੰ ਲੱਗੇ ਕਿ ਹਜੇ ਤੇਰੇ ਤੋਂ ਇਹਦੇ ਤੋਂ ਗਾਹਾਂ ਨਹੀਂ ਨਿਕਲਿਆ ਜਾ ਰਿਹਾ, ਜਾਣਕਾਰੀਆਂ ਹਾਸਲ ਕਰ, ਚੰਗੇ ਗੁਰਮੁਖ ਜਿਹਨਾਂ ਦੇ ਇਤਿਹਾਸ ਨੂੰ ਯਾਦ ਕੀਤਾ ਜਾ ਰਿਹਾ ਪੜ੍ਹਿਆ ਜਾ ਰਿਹਾ, ਉਹਨਾਂ ਇਤਿਹਾਸ ਵਾਲੇ ਇਤਿਹਾਸਕ ਜੋ ਸਾਡੇ ਵੱਡ ਵਡੇਰੇ ਹਨ, ਬਾਬਾ ਦੀਪ ਸਿੰਘ ਜੀ ਹਨ, ਸ਼ਹੀਦ ਭਾਈ ਮਨੀ ਸਿੰਘ ਜੀ ਹਨ, ਬੇਅੰਤ ਸਾਖੀਆਂ ਮਿਲਣਗੀਆਂ, ਭਾਈ ਲੰਗਾਹਾ ਜੀ, ਭਾਈ ਜੈਤਾ ਜੀ, ਤਾਂ ਉਹਨਾਂ ਸਾਰਿਆਂ ਦੀਆਂ ਸਾਖੀਆਂ ਨੂੰ ਪੜ੍ਹ ਕੇ ਸੁਣ ਸਾਖੀ ਮਨ ਜਪ ਪਿਆ ਅਜਾਮਲ ਉਧਰਿਆ ਕਹਿ ਏਕ ਬਾਰ, ਫਿਰ ਉਹਦੇ ਰਾਹੀ ਜਦੋਂ ਤੈਨੂੰ ਲੱਗੇ ਫਿਰ ਜਿਹੜੇ ਸਵਾਦ ਹਨ ਉਹਨਾਂ ਨੂੰ ਛੱਡਣਾ ਸ਼ੁਰੂ ਕਰੀ, ਫਿਰ ਭਲੋ ਨਾਮ ਸੁਆਓ। ਇੱਕ ਨਾਮ ਦਾ ਤੇਰਾ ਪ੍ਰਯੋਜਨ ਜਿਹੜਾ ਹੈ ਸਭ ਤੋਂ ਭਲਾ ਸਭ ਤੋਂ ਚੰਗਾ ਸਵਾਦ ਰਸਨਾ ਦਾ ਹੁੰਦਾ। ਕਈ ਵਾਰ ਬੈ ਜ਼ਿਆਦੇ ਵਧੀ ਹੋਵੇ, ਕਾਲੀ ਮਿਰਚ ਚੰਗੀ ਲੱਗਦੀ ਹੈ, ਕਹਿੰਦਾ ਵੀ ਲੱਗੀ ਤਾਂ ਭਲੇ ਕੌੜੀ ਪਰ ਕਿਹੜਾ ਸਰੀਰ ਬੈਲੈਂਸ ਦੇ ਚ ਆ ਗਿਆ, ਨਹੀਂ ਤੇ ਮੂੰਹ ਚੋਂ ਪਾਣੀ ਉਹ ਆਈ ਜਾਂਦਾ ਸੀ। ਕਈ ਵਾਰ ਮਿਰਚ ਖਾਣ ਨੂੰ ਜੀ ਕਰੇ, ਕਹਿੰਦਾ ਆਹਾ ਹਾ ਸਵਾਦ ਆ ਗਿਆ ਬਈ। ਤਾਂ ਰਸ ਜੇ ਫਲੇਵਰੇਸੀ ਵੇਖਾਂਗੇ ਮਿਠਾਸ ਵਿੱਚ ਹੈ, ਮਿੱਠੇ ਵਿੱਚ ਹੈ, ਪਰ ਸਵਾਦ ਬੰਦੇ ਦੀ ਜ਼ੁਬਾਨ ਵਿੱਚ ਹੈ। ਕਿਉਂਕਿ ਜਿਹੜੀਆਂ ਵਰਡਸ ਨੇ ਦਿਮਾਗ ਨੂੰ ਸੁਨੇਹਾ ਦਿੰਦੀਆਂ ਨੇ, ਦਿਮਾਗ ਪੂਰੇ ਸਰੀਰ ਅੰਦਰ ਲੋੜੀਂਦੇ ਜਿਹੜੇ ਤੱਤ ਹਨ, ਮਿਨਰਲਸ ਹਨ, ਉਹਨਾਂ ਦੇ ਸੁਨੇਹੇ ਲਈ ਰਸਨਾ ਨੂੰ ਸੁਨੇਹਾ ਦਿੰਦਾ, ਇਹ ਖਾਣਾ ਚਾਹੀਦਾ। ਉਹੀ ਚੀਜ਼ ਸਾਨੂੰ ਚੰਗੀ ਲੱਗਦੀ ਹੈ। ਜਦੋਂ ਬਿਮਾਰ ਹੋਈਏ ਕਈ ਵਾਰ ਹਰ ਚੀਜ਼ ਸਾਨੂੰ ਕੌੜੀ ਲੱਗਣ ਲੱਗ ਜਾਂਦੀ ਹੈ, ਫਿਰ ਜਦੋਂ ਸਰੀਰ ਅੰਦਰ ਜਿੰਨੇ ਈਮਾਈਲਸ ਨੇ ਉਹ ਸੈਟਅਪ ਹੁੰਦੇ ਨੇ ਦੁਬਾਰਾ, ਫਿਰ ਉਹੀ ਚੀਜ਼ ਮਿੱਠੀ ਲੱਗਣ ਲੱਗ ਜਾਂਦੀ ਹੈ। ਇਸ ਨੂੰ ਔਸ਼ਧਾਲਯ ਸਿਸਟਮ ਕਹਿੰਦੇ ਨੇ। ਤਾਂ ਉਹ ਜਿਹੜੀ ਚਾਹੇ ਐਲੋਪੈਥੀ ਤੋਂ ਲੈ ਕੇ ਆਯੁਰਵੈਦਿਕ ਤੱਕ ਲੰਬਾ ਸਿਲਸਿਲਾ ਹੈ, ਪਰ ਸਭ ਦੇ ਵਿੱਚੋਂ ਕੀ ਹੈ ਕਿ ਜੀਵਨ ਜਿਉਂਦੇ ਰਹੀਏ, ਜੀਵਨ ਸੁਖੀ ਰਹੇ, ਜੀਵਨ ਤੰਦਰੁਸਤ ਰਹੇ। ਤਾਂ ਤੰਦਰੁਸਤ ਜੀਵਨ ਦੇ ਲਈ ਸਭ ਤੋਂ ਵੱਡੀ ਤੰਦਰੁਸਤੀ ਜਿਹੜੀ ਹੈ ਵਾਹਿਗੁਰੂ ਦਾ ਨਾਮ ਹੈ। ਕਿਉਂਕਿ ਨਾਮ ਕੀ ਨਾਮਨਾ ਸਪਤ ਦੀਪਾ, ਨਾਮ ਦੁਆਰਾ ਇਹ ਸੰਸਾਰ ਸਿਰਜਿਆ ਹੋਇਆ ਹੈ। ਸਤਿਗੁਰਾਂ ਪਾਵਨ ਬਾਣੀ ਅੰਦਰ ਬਹੁਤ ਸਾਰੇ ਸ਼ਬਦ ਉਚਾਰਨ ਕੀਤੇ ਨੇ। ਤਾਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ ਭਲੋ ਨਾਮ ਸੁਆਓ। ਉਹ ਜਿਹੜਾ ਨਾਮ ਦਾ ਪ੍ਰਯੋਜਨ ਤੈਨੂੰ ਸਾਧੂ ਕੋਲੋਂ ਮਿਲਿਆ ਕਿ ਸਤਿਗੁਰ ਜੀ ਨੂੰ ਮਹਿਸੂਸ ਕਰਨਾ, ਤਾਂ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨਹਾਰ। ਤਾਂ ਸਤਿਗੁਰਾਂ ਦਾ ਜਿਹੜਾ ਨਾਮ ਜਪਣਾ ਹੈ ਇਹੀ ਸਭ ਤੋਂ ਚੰਗਾ ਪ੍ਰਯੋਜਨ ਹੈ। ਇਹਦੇ ਰਾਹੀਂ ਬਾਕੀ ਸਾਰੇ ਸਵਾਦ ਵਿਸਰਦੇ ਜਾਣਗੇ, ਫਿਰ ਸਮਝ ਆਏਗੀ ਜਿਉਣ ਲਈ ਖੁਰਾਕ ਦੀ ਲੋੜ ਹੈ, ਖਾਣ ਲਈ ਜਿਉਣਾ ਨਹੀਂ ਹੈ। ਫਿਰ ਸਮਝ ਆਏਗੀ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ। ਤਾਂ ਉਹਨਾਂ ਦਾ ਜਿਹੜਾ ਚੰਗਾ ਪ੍ਰਯੋਜਨ ਹੈ ਉਹ ਨਾਮ ਜਪਣਾ ਹੋਵੇਗਾ। ਹੇ ਰਸਨਾ
1: ਰਹਾਉ,
0: ਅਸਥਾਈ ਦੇ ਕੇ ਉਚਾਰਨ ਕਰਦੇ ਨੇ,
1: ਚਰਨ ਕਮਲ ਬਸਾਏ ਹਿਰਦਾ।
0: ਪਾਤਸ਼ਾਹ ਆਖਦੇ ਨੇ ਇਉਂ ਫਿਰ ਆਪਣੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਨੂੰ ਟਿਕਾਉਣਾ ਸ਼ੁਰੂ ਕਰ ਲੈ। ਜਦੋਂ ਵੀ ਤੇਰੇ ਨੇਤਰ ਬੰਦ ਹੋਣ, ਦਿਮਾਗ ਇੱਕ ਵਾਰ ਸੋਚੇ, ਮਨ ਉਸੇ ਵੇਲੇ ਹਿਰਦੇ ਦੀਆਂ ਵੇਵਸ ਨਾਲ, ਕਿਉਂਕਿ ਪੂਰੀ ਬਾਡੀ ਨੂੰ ਹਿਰਦਾ ਕਹਿੰਦੇ ਨੇ, ਹਾਰਟ ਪਲੇਸ ਨੂੰ, ਦਿਲ ਦੇ ਏਰੀਏ ਨੂੰ, ਤਾਂ ਦਿਲੋਂ ਕੰਮ ਕਰਨ ਵਾਲਾ ਦਿਮਾਗੋਂ ਕੰਮ ਕਰਨ ਵਾਲਾ ਥੋੜ੍ਹਾ ਜਿਹਾ ਆਪਸ 'ਚ ਇੱਕ ਫਰਕ ਰੱਖਦਾ। ਦਿਮਾਗ ਨਾਲ ਕੰਮ ਕਰਨ ਵਾਲਾ ਤਰਕ ਦੇ ਵਿੱਚ ਰੱਖੇਗਾ, ਗਿਆਨ ਵਿੱਚ ਰਹੇਗਾ, ਦਿਲ ਤੋਂ ਕੰਮ ਕਰਨ ਵਾਲਾ ਭਗਤੀ ਵਿੱਚ ਰਹੇਗਾ, ਸ਼ਰਧਾ ਵਿੱਚ ਰਹੇਗਾ। ਸਤਿਗੁਰਾਂ ਸਾਨੂੰ ਦਿਲੋਂ ਦਿਮਾਗੋਂ, ਆਮ ਤੌਰ 'ਤੇ ਅਸੀਂ ਕਹਿੰਦੇ ਹਾਂ ਵੀ ਗੱਲ ਸੁਣ ਲੈ, ਕੰਮ ਦਿਲ ਲਾ ਕੇ ਕਰੀ, ਫਿਰ ਸਭ ਕੁਝ ਹੋ ਜਾਏਗਾ। ਤਾਂ ਉਹ ਜਿਹੜਾ ਦਿਲ ਹੈ, ਜਿਹੜੀ ਸਾਡੀ ਆਕਸੀਜਨ ਦੀ ਸੈਚੂਰੇਸ਼ਨ ਹੈ ਪੂਰੇ ਬਾਡੀ ਦੇ ਵਿੱਚ ਜਿੱਥੇ ਸੰਚਾਰ ਕਰਦੀ ਹੈ, ਉੱਥੇ ਨਾਲ ਨਾਲ ਜਿਹੜਾ ਸਾਡਾ ਗਿਆਨ ਹੈ ਇਹ ਹਾਰਮੋਨਸ ਰਾਹੀਂ ਚੱਲਦਾ ਹੈ। ਇੱਕ ਹਾਰਮੋਨ ਸਾਡੇ ਈਮਾਈਲ ਰਾਹੀਂ ਆ ਕੇ ਸਾਡੀਆਂ ਜਾਣਕਾਰੀਆਂ ਨੂੰ ਗ੍ਰਹਿਣ ਕਰਦੇ ਨੇ, ਇੱਕ ਇਮੋਸ਼ਨ ਰਾਹੀਂ, ਭਾਵਨਾ ਰਾਹੀਂ ਆ ਕੇ ਸਾਡੇ ਜੀਵਨ 'ਚ ਕੰਮ ਕਰਦੇ ਹਨ। ਤਾਂ ਇਹਨਾਂ ਤਿੰਨਾਂ ਨੂੰ ਇੱਕ ਸੁਰ ਕਰ ਲੈਣਾ, ਜੈਸਾ ਅੰਨ ਤੈਸਾ ਮਨ, ਜੈਸੀ ਵਿਚਾਰ ਤੈਸਾ ਸੰਸਾਰ। ਤਾਂ ਵਿਚਾਰ ਵੀ ਐਸੀ ਰੱਖਣੀ ਕਿ ਉਸ ਵਾਹਿਗੁਰੂ ਜੀ ਨੂੰ ਸਦਾ ਜਾਣਦੇ ਰਹਿਣਾ, ਖੁਰਾਕ ਵੀ ਐਸੀ ਰੱਖਣੀ ਕਿ ਰੱਬ ਸਦਾ ਯਾਦ ਆਉਣ ਲਈ ਮਾਨਸਿਕ ਸਤਲ ਬਣਿਆ ਰਹੇ। ਤਾਂ ਉਹਨੂੰ ਪਾਤਸ਼ਾਹ ਆਖਦੇ ਨੇ ਚਰਨ ਕਮਲ ਬਸਾਏ ਹਿਰਦੈ। ਵਾਹਿਗੁਰੂ ਜੀ ਦੇ ਚਰਨ ਕਮਲ ਆਪਣੇ ਹਿਰਦੇ 'ਚ ਇਸ ਤਰ੍ਹਾਂ ਨਾਲ ਟਕਾ ਲੈਣਾ ਕਰ, ਤਾਂ ਕਿ ਇੱਕ ਦੇ ਨਾਲ ਤੇਰੀ ਸੁਰਤ ਜੁੜੀ ਰਹੇ। ਤੂੰ ਵਾਹਿਗੁਰੂ ਵਾਹਿਗੁਰੂ ਨਾ ਵੀ ਕਹੇ, ਤੇਰਾ ਮਨ ਉੱਥੇ ਟਿਕਿਆ ਰਹੇ। ਕਿਉਂਕਿ ਜੋ ਅਸੀਂ ਅੱਖਰ ਬੋਲ ਰਹੇ ਹਾਂ ਇਹ ਬੈਖਰੀ ਬਾਣੀ ਹੈ। ਫਿਰ ਹੌਲੀ ਹੌਲੀ ਅਭਿਆਸ ਨਾਲ ਕੰਠ ਵਿੱਚ ਚੱਲਣ ਲੱਗ ਜਾਂਦਾ, ਇਸ ਨੂੰ ਮੱਧਮਾ ਬਾਣੀ ਕਹਿੰਦੇ ਹਨ। ਇਸੇ ਤਰ੍ਹਾਂ ਨਾਲ ਇਹ ਅਭਿਆਸ ਦੀ ਦੁਨੀਆ ਦੇ ਅਗਾਂਹ ਤੋਂ ਅਗਾਂਹ ਖੇਤਰ ਹਨ। ਤਾਂ ਸਤਿਗੁਰ ਜੀ ਆਖਦੇ ਨੇ ਉਸ ਇੱਕ ਨਾਲ ਹੇ ਰਸਨਾ ਆਪਣੀ ਲਿਵ ਜੋੜ ਕੇ ਰੱਖ।
1: ਸਾਧ ਸੰਗਤ ਹੋਏ ਨਿਰਮਲ,
0: ਇਹ ਗੱਲ ਨਿਸ਼ਚੇ ਕਰਕੇ ਜਾਣ ਲੈ, ਸਾਧੂ ਦੀ ਸੰਗਤ ਚ ਬੈਠੇਗਾ ਤੇ ਹੇ ਰਸਨਾ ਤੂੰ ਬੈਠਣ ਵਾਲੀ ਹੋਏਗੀ। ਹੇ ਜ਼ੁਬਾਨ, ਜੇ ਤੂੰ ਆਪਣੇ ਦਿਮਾਗ ਨੂੰ ਕਹੇਗੀ ਸਾਧੂ ਦੀ ਸੰਗਤ ਵਿੱਚ ਚੱਲ, ਉੱਥੇ ਚੰਗੇ ਬੋਲ ਬੋਲਾਂਗੇ, ਤਾਂ ਤੇਰੇ ਚੰਗੇ ਬੋਲ ਬੋਲੇ ਹੋਏ ਤੇਰੇ ਕੰਨ ਸੁਣਨਗੇ। ਜਦੋਂ ਤੇਰੇ ਕੰਨ ਸੁਣਨਗੇ ਦਿਮਾਗ ਤੱਕ ਜਾਣਕਾਰੀ ਦਾ ਪ੍ਰਵੇਸ਼ ਹੋਏਗਾ। ਇਹ ਸਾਧ ਸੰਗਤ ਹੋਏ ਨਿਰਮਲ, ਜਿਵੇਂ ਜਿਵੇਂ ਸਾਧੂ ਦੀ ਸੰਗਤ ਵਿੱਚ ਬੈਠਦਾ ਜਾਏਗਾ ਜੀਵਨ ਨਿਰਮਲ ਉਜਵਲ ਹੁੰਦਾ ਜਾਏਗਾ। ਜਿਸ ਕਰਕੇ ਤਦਨੰਤਰ ਉਸ ਤੋਂ ਬਾਅਦ ਮੁੜ ਕੇ ਕਦੇ ਤੂੰ 84 ਲੱਖ ਜੂਨ ਦੇ ਚੱਕਰ ਵਿੱਚ ਨਹੀਂ ਆਵੇਗਾ।
1: ਜੀਓ ਪ੍ਰਾਨ ਆਧਾਰ ਤੇਰਾ,
0: ਕਿਉਂਕਿ ਐ ਭਾਈ ਹੇ ਰਸਨਾ ਤੇਰਾ ਆਸਰਾ ਕੌਣ ਹੈ? ਸਰੀਰ। ਸਰੀਰ ਦਾ ਆਸਰਾ ਕੌਣ ਹੈ? ਪ੍ਰਾਣ। ਪ੍ਰਾਣਾਂ ਦਾ ਆਸਰਾ ਕੌਣ ਹੈ? ਜੀਵਾਤਮਾ। ਤਾਂ ਸਿੱਧੇ ਅਸਿੱਧੇ ਢੰਗ ਨਾਲ ਡਾਇਰੈਕਟ ਇਨਡਾਇਰੈਕਟ ਵੇ ਤੇਰਾ ਜਿਹੜਾ ਜੋੜ ਹੈ ਜੀਵਨ ਦੇ ਨਾਲ ਜੁੜਿਆ ਹੋਇਆ ਹੈ। ਪ੍ਰਾਣਾਂ ਨਾਲ ਚੱਲਣ ਵਾਲਾ ਇਹ ਸਰੀਰ ਤੇਰੇ ਰਾਹੀਂ ਯੋਗ ਖੁਰਾਕ ਨਾਲ ਤੰਦਰੁਸਤ ਰਹਿ ਸਕਦਾ ਹੈ। ਇਸੇ ਤਰ੍ਹਾਂ ਜੀਵਾਤਮਾ ਦੇ ਸਹਾਰੇ ਚੱਲਣ ਵਾਲਾ ਇਹ ਸਰੀਰ ਤੇਰੇ ਦੁਆਰਾ ਕਮਾਈ ਗਈ ਸ਼ਬਦ ਅਭਿਆਸ ਸਾਧਨਾ ਇਹਦੇ ਨਾਲ ਅਗਲੇ ਜਨਮਾਂ ਤੱਕ ਜਾਏਗੀ। ਪੂਰਵਲੇ ਚੰਗੇ ਕਰਮ ਨੇ ਤਾਂ ਅਸੀਂ ਸੰਗਤ ਵਿੱਚ ਜੁੜ ਮਿਲ ਬੈਠਦੇ ਹਾਂ। ਪੂਰਵਲੇ ਚੰਗੇ ਕਰਮ ਹੋਣ ਤਾਂ ਅਸੀਂ ਨਾਮ ਅਭਿਆਸ ਕਰਦੇ ਹਾਂ। ਤਾਂ ਇਉਂ ਹੀ ਚੰਗੇ ਕਰਮਾਂ ਦੀ ਲੜੀ ਬਣੀ ਰਹੇ, ਤੁਰੀ ਰਹੇ। ਪਾਤਸ਼ਾਹ ਆਖਦੇ ਨੇ ਅਰਦਾਸ ਕਰਦਾ ਰਹਿ, ਤੇਰੇ ਜੀਵਨ ਦਾ ਆਧਾਰ, ਜੀਵਾਤਮਾ ਦਾ ਆਧਾਰ, ਪ੍ਰਾਣਾ ਦਾ ਆਧਾਰ ਉਹ ਵਾਹਿਗੁਰੂ ਹੈ। ਇਸ ਲਈ ਹੈ ਮੇਰੇ ਵਾਹਿਗੁਰੂ ਤੂੰ ਮੇਰੇ ਨਥਾਵਿਆਂ ਦਾ ਥਾਂ ਹੈ। ਕਈਆਂ ਨੂੰ ਤੇ ਜ਼ੁਬਾਨ ਤੇ ਮਿਲੀ ਹੁੰਦੀ ਹੈ ਪਰ ਬੋਲਣ ਦੀ ਸਮਰੱਥਾ ਨਹੀਂ ਹੁੰਦੀ, ਉਹ ਤੇ ਗੂੰਗੇ ਹੁੰਦੇ। ਤੂੰ ਮੈਨੂੰ ਨਿਥਾਵੇਂ ਨੂੰ ਬੋਲਣ ਦਾ ਥਾਂ ਦਿੱਤਾ, ਫਿਰ ਕਈ ਬੁਰਾ ਹੀ ਬੋਲੀ ਜਾਂਦੇ ਨੇ। ਤੂੰ ਮੈਨੂੰ ਨਥਾਵੇਂ ਨੂੰ ਚੰਗੇ ਬੋਲਣ ਦਾ ਥਾਂ ਦਿੱਤਾ, ਬੁਰੇ ਬੋਲਣ ਵਾਲੇ ਕੋਲ ਕੌਣ ਬਹਿੰਦਾ? ਬੁਰੇ ਫਿੱਕਾ ਬੋਲ ਵਿਗੁੱਚਣਾ ਸੁਣ ਮੂਰਖ ਮਨ ਅਜਾਣ। ਇਸ ਲਈ ਤੂੰ ਨਿਥਾਵਿਆਂ ਨੂੰ ਥਾਂ ਦੇਣ ਵਾਲਾ ਹੈ ਜੀ।
1: ਸਾਸ ਸਾਸ ਸਮਾਲ ਹਰ ਹਰ,
0: ਆਉਣ ਜਾਣ ਵਾਲੇ ਸਵਾਸ ਨਾਲ ਹੇ ਰਸਨਾ, ਕਿਉਂਕਿ ਜੋ ਸਾਹ ਅੰਦਰ ਨੂੰ ਜਾ ਰਿਹਾ ਬਾਹਰ ਨੂੰ ਆ ਰਿਹਾ ਹੈ, ਇਹ ਵੀ ਸਾਡੇ ਮੂੰਹ ਦੀ ਪ੍ਰਕਿਰਿਆ ਦਾ ਹਿੱਸਾ ਹੈ, ਜਿਸ ਨੂੰ ਬੱਕਲ ਕੈਵਿਟੀ ਆਖਦੇ ਨੇ। ਇਹਦੇ ਵਿੱਚੋਂ ਹੀ ਜਿਵੇਂ ਸਵਾਸ ਅੰਦਰ ਜਾਂਦਾ ਹੈ, ਫੇਫੜਿਆਂ 'ਚੋਂ ਪ੍ਰੈਸ਼ਰ ਲੈ ਕੇ ਬਾਹਰ ਆਉਂਦਾ ਹੈ, ਫਿਰ ਅੱਖਰ ਬਣਦੇ ਨੇ। ਤਾਂ ਜਿਹੜਾ ਅੱਖਰ ਵਿਗਿਆਨ ਹੈ, ਭਾਸ਼ਾ ਵਿਗਿਆਨ ਹੈ, ਬਹੁਤ ਵੱਡੇ ਵੱਡੇ ਇਹ ਗਿਆਨ ਦੇ ਖੇਤਰ ਹਨ। ਇਸ ਲਈ ਚਾਹੀਦੇ ਨੇ ਕਿ ਸਾਡੀ ਸ਼ਰਧਾ ਭਾਵਨਾ ਸਿਦਕ ਗੁਰੂ ਚਰਨਾਂ ਨਾਲ ਬਣਿਆ ਰਹੇ। ਪਾਤਸ਼ਾਹ ਆਖਦੇ ਨੇ ਸਾਸ ਸਾਸ ਸੰਭਾਲ ਹਰ ਹਰ, ਉਹ ਹਰ ਇੱਕ ਨੂੰ ਹਰਿਆਂ ਭਰਿਆਂ ਕਰਨ ਵਾਲਾ, ਜਿਹੜਾ ਹਰ ਇੱਕ ਦੇ ਜੀਵਨ 'ਚੋਂ ਬੁਰਾਈਆਂ ਨੂੰ ਕੱਟਣ ਵਾਲਾ। ਵਾਹਿਗੁਰੂ ਸ਼ਬਦ ਖਾਲਸਾ ਜੀ ਲਈ ਹੈ, ਬਾਕੀ ਸਭ ਲਈ ਆਪੋ ਆਪਣੇ ਧਰਮ ਦੀ ਨਿਸ਼ਠਾ ਹੈ। ਆਉਣ ਜਾਣ ਵਾਲੇ ਸਵਾਸ ਨਾਲ ਵਾਹਿਗੁਰੂ ਸ਼ਬਦ ਅਭਿਆਸ ਕਰ।
1: ਨਾਨਕ ਸਦ ਬਲ ਜਾਓ,
0: ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਖਦੇ ਨੇ ਜਿਹੜੀ ਰਸਨਾ ਜਿਹੜਾ ਸਰੀਰ ਇਸ ਪ੍ਰਕਾਰ ਸਤਿਗੁਰਾਂ ਦੇ ਪਰਉਪਕਾਰ ਨਾਲ ਜੁੜਿਆ ਰਹਿੰਦਾ ਉਹਦੇ ਤੋਂ ਕੁਰਬਾਨ ਜਾਂਦੇ
1: ਹਾਂ।
0: ਅਗਲੇ ਸ਼ਬਦ ਅੰਦਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ।
1: ਬੈਕੁੰਠ ਗੋਬਿੰਦ ਚਰਨ ਨਿਤ ਧਿਆਉ,
0: ਪਾਤਸ਼ਾਹ ਜੀ ਆਖਦੇ ਨੇ ਮੇਰੇ ਗੋਬਿੰਦ ਜਿਹੜਾ ਸਭ ਦੀ ਰੱਖਿਆ ਕਰਨ ਵਾਲਾ ਹੈ, ਉਹਦੇ ਨਾਮ ਰੂਪ ਚਰਨ ਬੈਕੁੰਠ ਸੱਚਖੰਡ ਸਰੂਪ ਹਨ। ਉਹਨਾਂ ਸੱਚਖੰਡ ਸਰੂਪ ਚਰਨਾਂ ਨੂੰ ਨਿਤ ਧਿਆਉਂਦਾ ਰਹਿ, ਤਾਂ ਕਿ ਤੇਰਾ ਮਨ ਸੱਚ ਖੰਡ ਵਸੇ ਨਿਰੰਕਾਰ। ਇਹ ਧੁਨ ਨੂੰ ਆਪਣੇ ਨਾਲ ਜੋੜਦਾ ਰਹੇ। ਉਸ ਸੱਚ ਖੰਡ ਦੀ ਭਾਵਨਾ ਜਿਹਦੇ ਰਾਹੀਂ ਜੀਵਨ ਸੱਚ ਖੰਡ ਦੇ ਨਿਵਾਸ ਵਾਲਾ ਹੋ ਜਾਏ।
1: ਮੁਕਤ ਪਦਾਰਥ ਸਾਧੂ ਸੰਗਤ,
0: ਤਾਂ ਇਹ ਜਿਹੜਾ ਮੁਕਤੀ ਰੂਪ ਪਦਾਰਥ ਹੈ, ਸੱਚ ਖੰਡ ਨਿਵਾਸ ਦੀ ਭਾਵਨਾ ਰਾਹੀਂ ਗੋਬਿੰਦ ਵਾਹਿਗੁਰੂ ਜੀ ਦੇ ਨਾਮ ਰੂਪ ਬੈਕੁੰਠ ਵਾਸ ਸ਼ਬਦ ਅਭਿਆਸ ਹੈ, ਤਾਂ ਇਹ ਮੁਕਤ ਪਦਾਰਥ ਸਾਧੂ ਸੰਗਤ, ਸਾਧੂ ਦੀ ਸੰਗਤ ਵਿੱਚੋਂ ਹਾਸਲ ਹੁੰਦਾ ਹੈ।
1: ਅੰਮ੍ਰਿਤ ਹਰ ਕਾ ਨਾਉ,
0: ਤਾਂ ਸਾਧੂ ਸੰਗਤ ਕੀ ਹੈ? ਅੰਮ੍ਰਿਤ ਹਰ ਕਾ ਨਾਉ, ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲੇ ਵਾਹਿਗੁਰੂ ਦਾ ਨਾਮ। ਸਭ ਤੋਂ ਵੱਡਾ ਦੁੱਖ ਬੰਦੇ ਨੂੰ ਮਰਨ ਦਾ ਲੱਗਦਾ ਹੈ, ਕਿਉਂਕਿ ਇਹ ਜਨਮ ਲੈ ਕੇ ਅਗਲੀ ਦੁਨੀਆ ਨੂੰ ਭੁੱਲ ਜਾਂਦਾ ਹੈ। ਇਸ ਕਰਕੇ ਮਰਨ ਤੋਂ ਬਾਅਦ ਦੀ ਦੁਨੀਆ ਇਹਦੇ ਲਈ ਖਦਸ਼ਾ ਬਣ ਜਾਂਦਾ ਹੈ, ਕੁਤਰਕ ਬਣ ਜਾਂਦੀ ਹੈ। ਇਸੇ ਕਰਕੇ ਹੌਲੀ ਹੌਲੀ ਕੁਤਰਕਾਂ ਵਿੱਚ ਹੀ ਡੁੱਬ ਜਾਂਦਾ, ਤਰਕ ਸਿੱਖਦਾ ਹੀ ਨਹੀਂ। ਸਾਇੰਸ ਦਾ ਮਤਲਬ ਲੌਜਿਕ ਹੁੰਦਾ, ਲੌਜਿਕ ਜਦੋਂ ਵੀ ਜਨਮ ਲੈਂਦਾ ਹਿਸਟਰੀ 'ਚੋਂ ਲੈਂਦਾ, ਤਾਂ ਇਤਿਹਾਸ ਜਿਹੜਾ ਹੈ ਸਭ ਤੋਂ ਵੱਡਾ ਸਰੋਤ ਹੁੰਦਾ ਲੌਜਿਕ ਦਾ। ਔਰ ਜਿਹੜੇ ਇਤਿਹਾਸ ਨੂੰ ਆਪਣੀ ਜ਼ਿੰਦਗੀ ਦੇ ਲੌਜਿਕ ਲਈ ਜੋੜਦੇ ਨੇ, ਉਹ ਇਤਿਹਾਸ ਦੇ ਵਿੱਚੋਂ ਆਪਣੀ ਜ਼ਿੰਦਗੀ ਲਈ ਵਿਗਿਆਨ, ਅਪਰੋਕਸ਼ ਗਿਆਨ ਜਿਸਨੂੰ ਕਹਿੰਦੇ ਨੇ, ਉਹਨੂੰ ਹਾਸਲ ਕਰਨ ਵਾਲੇ ਬਣ ਜਾਂਦੇ ਹਨ। ਤਾਂ ਇਤਿਹਾਸ ਜਦੋਂ ਮਹਿਸੂਸ ਕੀਤਾ ਜਾਂਦਾ, ਉਸ ਵੇਲੇ ਫਿਰ ਵਾਹਿਗੁਰੂ ਦੇ ਨਾਮ ਦਾ ਇੱਕ ਵੱਖਰਾ ਹੀ ਸਕੂਨ ਆਉਂਦਾ ਹੈ। ਤਾਂ ਪਾਤਸ਼ਾਹ ਆਖਦੇ ਨੇ, ਸਾਧੂ ਦੀ ਸੰਗਤ ਵਿੱਚੋਂ ਜਿਹੜਾ ਮੁਕਤੀ ਰੂਪ ਪਦਾਰਥ ਹਾਸਲ ਹੁੰਦਾ, ਉਹਦੇ ਵਿੱਚ ਅੰਮ੍ਰਿਤ ਰੂਪ ਹਰੀ ਵਾਹਿਗੁਰੂ ਦਾ ਨਾਮ ਜੀਵਨ ਨੂੰ ਸਦਾ ਲਈ ਜੋੜੀ ਰੱਖਦਾ ਹੈ। ਅਸਥਾਈ ਦੇ ਕੇ ਆਖਦੇ ਹਨ,
1: ਉਤਮ ਕਥਾ ਸੁਣੀ ਜਾ ਸ਼੍ਰਵਣੀ।
0: ਇਸ ਲਈ ਐ ਭਾਈ, ਹੇ ਮਨ, ਜਦੋਂ ਤੋਂ ਸਾਧੂ ਦੀ ਸਰਨ ਗ੍ਰਹਿਣ ਕਰਨ ਦੀ ਇੱਛਾ ਬਣ ਗਈ ਹੈ, ਕੰਨਾਂ ਦੁਆਰਾ ਸਤਿਗੁਰਾਂ ਦੀ ਸਰਵ ਸ੍ਰੇਸ਼ਟ ਕਥਾ ਸੁਣਨਾ ਕਰ।
1: ਮਾਇਆ ਕਰਹੋ ਭਗਵਾਨ,
0: ਬਾਰ ਬਾਰ ਹੱਥ ਜੋੜ ਕੇ ਅਰਦਾਸ ਕਰ, ਹੇ ਭਗਵਾਨ, ਹੇ ਖੜ ਭਗਤ ਸੰਪੰਨ ਮੇਰੇ ਪਰਮਾਤਮਾ, ਮੇਰੇ ਤੇ ਮਾਇਆ ਕਿਰਪਾ ਦ੍ਰਿਸ਼ਟੀ ਕਰੋ।
1: ਆਵਤ ਜਾਤ ਦੋ ਪੱਖ ਪੂਰਨ,
0: ਤਾਂ ਉਹਨਾਂ ਦਾ ਜਨਮ ਲੈ ਕੇ ਆਉਣਾ, ਮਰ ਕੇ ਜਾਣਾ, ਦੋਨੋਂ ਹੀ ਪੱਖ ਸੰਪੂਰਨ ਹੋ ਜਾਂਦੇ ਨੇ। ਉਹ ਜਨਮ ਲੈ ਕੇ ਆਏ ਵੀ ਸਫਲ ਨੇ, ਔਰ ਉਹ ਦੁਨੀਆ ਤੋਂ ਸਵਾਸ ਪੂਰੇ ਕਰਕੇ ਗਏ ਵੀ ਸਫਲੇ ਹਨ। ਜੋਤੀ ਜੋਤ ਰਲੀ ਸੰਪੂਰਨ।

0: ਪਾਤਸ਼ਾਹ ਜੀ ਆਖਦੇ ਨੇ ਪੂਰੇ ਜਿਹੜਾ ਕਾਇਨਾਤ ਦੇ ਅੰਦਰ ਜਿੱਥੋਂ ਤੱਕ ਕਿਸੇ ਦੇ ਦਿਮਾਗ ਦੀ ਦੌੜ ਹੈ ਉੱਥੋਂ ਤੱਕ ਉਹਦੇ ਮਨ ਦਾ ਵਿਸ਼ਲੇਸ਼ਣ ਕਰਨ ਦੀ ਸਮਰੱਥਾ ਹਾਸਲ ਕਰਨ ਦਾ ਕਾਰਜ ਖੇਤਰ ਹੈ। ਤਾਂ ਸਤਿਗੁਰੂ ਜੀ ਆਖਦੇ ਨੇ ਸੋਧਦਿਆਂ ਤਤ ਦੀ ਵਿਚਾਰ ਕੀਤੀ
1: ਭਗਤ ਸਰੇਸ਼ਟ ਪੂਰੀ
0: ਕਿ ਸਰਵ ਸ੍ਰੇਸ਼ਟ ਜੀਵਨ ਨੂੰ ਸੰਪੂਰਨ ਕਰਨ ਵਾਲੀ ਵਾਹਿਗੁਰੂ ਦੇ ਨਾਮ ਰੂਪ

0: ਇਹਨਾਂ ਸਰੀਰਾਂ ਅੰਦਰ ਚੇਤਨਾ ਦੇਂਦਾ ਹੋਇਆ ਨਜ਼ਰ ਆਉਂਦਾ ਹੈ। ਇਸ ਲਈ ਓਤ ਪਰੋਤ ਧਾਗਾ ਤੇ ਧਾਗਾ ਹੈ, ਪਰ ਜਦੋਂ ਜਲਾਹਾ ਉਹਨੂੰ ਖੱਡੀ ਤੇ ਬੁਨਣ ਦਾ ਹਿੱਸਾ ਬਣਾ ਲਏ, ਆਡੇ ਲੋਟ ਪਾਇਆ, ਫਿਰ ਧਾਗਾ ਹੀ ਲੱਗਦਾ। ਪਰ ਜਦੋਂ ਪੇਟੇ ਵੱਲ ਧਾਗਾ ਜੋੜਨਾ ਸ਼ੁਰੂ ਕਰ ਦਿੰਦਾ, ਦਰੀ ਬਣ ਜਾਂਦੀ ਹੈ। ਇਸੇ ਤਰ੍ਹਾਂ ਨਾਲ ਜੀਵਨ ਜੀਵਨ ਹੀ ਹੈ। ਜਿਵੇਂ ਜਿਵੇਂ ਰਮੇ ਹੋਏ ਵਾਹਿਗੁਰੂ ਦੇ ਨਾਮ ਵਿੱਚ ਸ਼ਰਧਾ ਬਣਾਉਂਦਾ ਜਾਂਦਾ, ਉਸੇ ਤਰ੍ਹਾਂ ਨਾਲ ਫਿਰ ਇਹ ਜੰਮਣ ਮਰਨ ਤੋਂ ਉੱਚਾ ਉੱਠ ਜਾਂਦਾ ਹੈ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਆਖਦੇ ਨੇ, ਇੱਕ ਰਮੇ ਹੋਏ ਵਾਹਿਗੁਰੂ ਦੇ ਨਾਮ ਤੋਂ
1: ਬਿਨਾਂ
0: ਹੋਰ ਜਿੰਨੀਆਂ ਵੀ ਵਿਧੀਆਂ ਹਨ ਸਭ ਊਣੀਆਂ ਹਨ। ਠੀਕ ਹੈ, ਜਿੰਨਾ ਜਿੰਨਾ ਕਿਸੇ ਕੋਲ ਚੰਗਾ ਗਿਆਨ ਹੈ, ਜਿੰਨਾ ਜਿੰਨਾ ਕੋਈ ਚੰਗਾ ਇਨਸਾਨ ਹੈ, ਮੁਬਾਰਕ। ਪਰ ਜਿੰਨਾ ਚਿਰ ਤੱਕ ਆਪਣੇ ਅੰਦਰ ਦੀ ਚੇਤਨਾ ਨਾਲ ਇੱਕ ਸੁਰ ਨਹੀਂ ਹੁੰਦਾ, ਜਿੰਨਾ ਚਿਰ ਤੱਕ ਇਨਸਾਨੀਅਤ ਨੂੰ ਇਨਸਾਨੀ ਜਾਮੇ ਰਾਹੀਂ ਸਭ 'ਚ ਸਮ ਅਵਸਥਾ ਨਾਲ ਵੇਖਣ ਵਾਲਾ ਨਹੀਂ ਹੁੰਦਾ, ਉਹਨਾਂ ਚਿਰ ਤੱਕ ਅਗਾਂਹ ਤੁਰਦੇ ਰਹਿਣਾ ਚਾਹੀਦਾ, ਸਫ਼ਰ 'ਤੇ ਚੱਲਦੇ ਰਹਿਣਾ ਚਾਹੀਦਾ। ਜ਼ਿੰਦਗੀ ਇੱਕ ਵਹਾਅ ਹੈ, ਜੀਵਨਾ ਸਫਲ ਜੀਵਨ, ਸੁਨ ਹਰ ਜਪ ਜਪ ਸਦ ਜੀਵਨਾ। ਸਤਿਗੁਰੂ ਕਿਰਪਾ ਕਰਨ, ਸਾਡੀ ਤੁਹਾਡੀ ਹਾਜ਼ਰੀ ਕਲਗੀਧਰ ਪਿਤਾ ਜੀ ਆਪਣੇ ਚਰਨਾਂ ਅੰਦਰ ਲਾ ਲੈਣ, ਸ਼ਬਦ ਦੀ ਸਵਾਰੀ ਦੇ ਕੇ ਅਸਾਨੂੰ ਤੁਹਾਨੂੰ ਸੁਰਤ ਦੇ ਲਈ ਸਤਿਗੁਰਾਂ ਨੇ ਆਪਣੀ ਅਸੀਸ ਦਾ ਪੱਲਾ ਫੜਾ ਕੇ ਤੋਰਿਆ। ਜੋ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਕਤ ਹੈ, ਉਹਨੂੰ ਗੁਰੂ ਕੀ ਅਸੀਸ ਜਾਣ ਲੈਣਾ। ਜੋ ਸ਼ਬਦ ਖੱਬੇ ਸਜੇ ਨਿਕਲ ਗਏ ਹੋਣ, ਅਣਜਾਣ ਜਿਹਬਾ ਹੈ, ਤੁੱਛ ਗਿਆਨ ਹੈ। ਗਿਆਨ ਜਦੋਂ ਸ਼ਬਦਾਂ ਦਾ ਆਕਾਰ ਲੈਂਦਾ, ਇਹ ਤੁੱਛਤਾ ਦੇ ਵੱਲ ਨੂੰ ਰੁੜ ਹੀ ਜਾਂਦਾ ਹੈ। ਉਹ ਦਾਸ ਦੇ ਗੁਨਾਹ ਜਾਣਦਿਆਂ ਨਾ ਚਤਾਰਨਾ ਅਸੀਸ ਬਖਸ਼ਣੀ। ਇਸੇ ਪ੍ਰਕਾਰ ਸਤਿਗੁਰੂ ਆਪਣੇ ਸ਼ਬਦ ਦੀ ਰੋਸ਼ਨੀ ਅੰਦਰ ਸਾਡੇ ਤੁਹਾਡੇ ਜੀਵਨ ਨੂੰ ਸਫਲ ਕਰਨ ਭੁੱਲ ਚੁੱਕ ਦੀ ਖੇਮਾ ਅੰਤਲੇ ਚਰਨ ਪੜ੍ਹ ਕੇ ਸਮਾਪਤੀ ਕਰੀਏ।

ਜੀ ਗੁਰੂ ਗ੍ਰੰਥ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸਚਖੰਡ ਦਰਬਾਰ ਦੀਆਂ ਹੰਜਾ ਪਰਦੇ ਹੋਏ ਕੀਰਤਨ ਦੇ ਸਤਿਕਾਰ ਦੇ ਸੰਤਾਂ ਵੱਲੋਂ ਬੇਨਤੀ ਮਾਇਆ ਹਾਜ਼ਰ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੋ ਖਜ਼ਾਨੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜਨਮ ਸੁਨਾ ਦੇ ਅਰੁਕਤਾ ਬਖਸ਼ਣੀ ਆਸਾ ਮਨਸਾ ਸੰਪਨ ਕਰਨੀ ਯਾਤਰਾ ਸਫਲ ਕਰਨੀ।

ਹੁਕਮਲ ਹਰਿ ਗਜ ਗਦ ਹਾਂ ਵਿਭੂਤ ਦਾਰਿ ਗਿੱਦੁਆ ਮਸਾਨ ਬਾਸ ਕਰੇ ਹੋਈ ਕਰਤ ਹੈ ਘੁਗਮਟ ਬਾਸੀ ਲਗ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧਈ ਮਰਤ ਹੈ ਬਿੰਦ ਕੇ ਸਦਈਤਾ ਹੀਜ ਕੀ ਵਡਈਆ ਦੇਤ ਬੰਦਰਾ ਸਦੀਵ ਪਾਏ ਨੰਗ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਬਿਹੀਨ ਛਿਨ ਕਹਿ ਸਕੇ ਤਰਤ ਹੈ ਭੂਤ ਬਨ ਚਾਰਿ ਚਿਤ ਛਾਉਣਾ ਸਭੈ ਦੁੰਦਾ ਦਾਰੀ ਪੌਣ ਕੇ ਆ ਹਰਿ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਫਛਈਆ ਧਨ ਲੋਭ ਕੇ ਤਜਈਆ ਤਿਤ ਗਊਵਨ ਕੇ ਜਈਆ ਬ੍ਰਿਗ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛ ਕੀ ਵਡਈਆ ਦੇ ਦਬਾ ਗੁਲਾ ਬਿਡਾਲ ਬ੍ਰਿਗ ਧਿਆਨ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤਿੰਨੋ ਜਾਨੀ ਪਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹਿ ਨਭ ਕੇ ਉੜਈਆ ਸੋਚ ਰਈਆ ਕਹਿ ਬਖਾਨੀ ਹੈ ਫਲ ਕੇ ਬਸਈਆ ਤਾਹੇ ਬਾਂਦਰੀ ਗਜਈਆ ਕਹਿ ਆਦਸ ਫਿਰਈਆ ਤਿਤ ਭੂਤ ਕੈ ਪਛਾਨੀ ਹੈ ਜਲ ਕੇ ਤਰਈਆ ਕੋ ਗੰਗੀਰੀ ਸੀ ਕਹਤ ਜਗ ਆਗ ਕੇ ਫਛਈਆ ਸੋਚਾ ਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਦ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀ ਹੈ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਰਿਖ ਕੇ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਹਿਆ ਨਾਮ ਕੰਸ ਕੋ ਬਧਈਆ ਜਮਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਭੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖ ਰਹੀਅਤ ਹੈ ਵਿਸਵਪਾਲ ਜਗਤ ਕਾਲ ਦੀਨ ਦਇਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਥਾਰੀ ਸਤੀ ਸਾਚੇ ਵੱਡੇ ਬ੍ਰਹਮ

ਵੇਦ ਵੇਦ ਯੋਗਤ ਏਵ ਨੇਤ ਨੇਤ ਕਹਿ ਕਹਤ ਹੈ। ਨਾਚਤ ਫਿਰਤ ਮੋਰ ਬਾਂਦਰ ਕਰਤ ਹੋਰ ਦਾਮਨੀ ਅਨੇਕ ਭਾਉ ਕਰਿਉ ਕਰਤ ਹੈ। ਚੰਦਰਮਾ ਤੇ ਸੀਤਲ ਨ ਸੂਰ ਸੇ ਤਪਤ ਤੇਜ ਇੰਦਰ ਸੋਨਾ ਰਾਜਾ ਭਵ ਭੂਮ ਕੋ ਭਰਤ ਹੈ। ਸੇਵ ਸੇ ਤਪਸਿਆਦ ਬ੍ਰਹਮਾ ਸੇ ਨ ਬੇਦਚਾਰੀ ਸਨਤ ਕੁਮਾਰ ਸੀ ਤਪਸਿਆ ਨ ਅਨਤ ਹੈ। ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ। ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਬ੍ਰਹਮਾ ਅਰ ਬਿਸਨ ਤੇ ਵੇਦ ਓ ਪੁਰਾਣਿਕ ਤੇ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ। ਮੋਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ। ਪੀਰੇ ਓ ਪਿਕੰਬਰ ਕਿਤੇ ਗਾਨੇ ਨਾ ਪਰਤ ਏ ਤੇ ਭੂਮ ਹੀ ਤੋਇ ਕੇ ਫਿਰ ਭੂਮ ਹੀ ਮਿਲਏ ਹੈ। ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਕਈ ਗੋਸਲੋ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਪਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਦ੍ਰਪ ਕੋ ਦਲਤ ਹੈ। ਮਾਨਸੇ ਮਹੀ ਬੋ ਦਲੀਪ ਕੈਸ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ। ਦਾਰਾ ਸੇ ਦਿੱਲੀ ਸਰ ਦੁਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਸਿਜਦ ਕਰੇ ਅਨੇਕ ਤੋਪ ਜੀ ਕਪਟ ਫੇਸ ਬੋਸਦੀ ਅਨੇਕ ਦਾ ਨਿਭਾਵਤ ਹੈ ਸੀਸ ਕੋ। ਗਾਹ ਭਯੋ ਮੱਲ ਜੋ ਪੈ ਕਾਢਤ ਅਨੇਕ ਡੰਡ ਸੋ ਦੋਨੋ ਡੰਡੋ ਤੇ ਅਸ ਟੰਗ ਅਤ ਤੀਸ ਕੋ। ਕਹਾ ਭਯੋ ਰੁਕੀ ਜੋ ਪੈ ਡਾਰਿਓ ਰਹਿਓ ਉਰਧ ਮੁਖ ਮਨ ਤੇ ਨਾ ਮੁੰਡ ਨੇ ਹਰਾਯੋ ਆਦ ਈਸ ਕੋ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ ਏਕ ਭਾਵਨਾ ਵਿਹੀਨ ਕੈਸੇ ਭਾਵੇ ਜਗਦੀਸ ਕੋ। ਸੀਸ ਪੱਟ ਕਤ ਜਗ ਕਾਨ ਮੈਂ ਖਜੂਰ ਥਸ ਮੁੰਡ ਛੱਟ ਕਤ ਮਿੱਤਰ ਪੁੱਤਰ ਹੂੰ ਕੇ ਸੋਕ ਸੋ। ਆਂਕ ਕੋ ਚਰਈਆ ਫਲ ਫੂਲ ਕੋ ਬਚਈਆ ਸਦਾ ਬੰਨ ਕੋ ਭਰਮਈਆ ਔਰ ਦੂਸਰੋ ਨ ਬੋਕ ਸੋ। ਕਹਾ ਹੋਇਓ ਭੇੜ ਜੋ ਖਸਤ ਸੀਸ ਬ੍ਰਿਛਨ ਸੋ ਮਾਟੀ ਕੋ ਬਚਈਆ ਬੋਲ ਪੂਛ ਲੀਜ ਜੋਕ ਸੋ। ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕੈਸੇ ਭੇਟੇ ਪਰ ਲੋਕ ਸੋ। ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਗੋਰ ਘਨ ਕਰਿਓ ਕਰਤ ਹੈ। ਏਕ ਪਾਇਨ ਠੰਡ ਸਦਾ ਬਨ ਮੈਂ ਰਹਤ ਬ੍ਰਿਛ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ। ਪਾਹਨ ਅਨੇਕ ਯੁਗ ਏਕ ਠੌਰ ਵਾਸ ਕਰੇ ਕਾਗ ਔਰ ਚੀਰ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਉਜਲੀਨ ਭਾਵਨਾ ਯਕੀਨ ਦੀਨ ਕੈਸੇ ਕੈ ਤਰਤ ਹੈ। ਜੈਸੇ ਏਕ ਸਵੰਗੀ ਕਹੂੰ ਜੋਗੀ ਅਬਰਾ ਕੀ ਬਨ ਕਬ ਹੂੰ ਸੰਨਿਆਸ ਫੇਸ ਬਨ ਕੈ ਦਿਖਾਵਈ। ਕਹੂੰ ਪੌਨ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ। ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡ ਧਾਰੀ ਹੋਈ ਕੇ ਲੋਕਨ ਭਰਮਾਵਈ। ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ। ਪੰਜ ਵਾਰ ਕੀ ਦਰ ਪੁਕਾਰ ਪਰ ਸੀਤ ਕਾਲ ਕੁੰਜਰ ਓ ਗਦਹਾ ਅਨੇਕ ਦਾ ਪੁਕਾਰ ਹੀ। ਕਾਹ ਭਯ ਜੋ ਪੈ ਕਲ ਵਤਰ ਲਿਓ ਕਾਂਸੀ ਵਿੱਚ।

ਕਰ ਭਾਵਨਾ ਵਿਹੀਨ ਕਸ ਗਿਆਨ ਕੋ ਵਿਚਾਰਹੀ ਤਾਪ ਕੇ ਸਹਿਤ ਜੋ ਬਿਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਤ ਜੋ ਬਿਪਾਇਤ ਅਜਾਪ ਦੇਵ ਭੂਤਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉੜਤ ਜੋ ਬਿ ਨਾਰਾਇਣ ਪਾਈਅਤ ਅਨਲ ਆਕਾਸ਼ ਪੰਛੀ ਡੋਲ ਬੋ ਕਰਤ ਹੈ ਆਗਮ ਜਰਤ ਗਤ ਰਾਣ ਕੀ ਪਰਤ ਕਰ

ਕਿਆ ਸਕਰ ਰਹੀਮ ਓਏ ਦੋਸਰੋ ਨ ਭੇਦ ਕੋਈ ਭੂਲ ਬ੍ਰਹਮ ਮਾਨਵੋ ਏਕ ਹੀ ਕਿਸੇਵ ਸਭ ਹੀ ਕੋ ਗੁਰ ਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨਵੋ ਦੇਹੁ ਰਾਮ ਸੀਤ ਸੋਈ ਪੂਜਾ ਨਿਵਾਜ ਓਈ ਮਨ ਸਭ ਏਕ ਪਿ ਅਨੇਕੋ ਭਰਮਾਵ ਹੈ ਦੇਵਤਾ ਦੇਵ ਜਜ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ ਕੇ

ਜਛ ਕਿੰਨਰ ਮਛ ਮਾਨਸ ਮੁਰਗ ਉਰਗਾ ਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਰੋ ਮੁਖਚਾਰ ਸਰਬ ਸਬਦ ਬਤਾਰ ਕੇ ਤਰ ਜਾਪ ਹੀ ਜਹ ਜਾਪ ਆਦ ਦੇਵ ਅਗਾਦ ਤੇਜ ਅਨਾਦ ਮੂਰਤ ਅਤਾਪ ਜੰਤਰ ਮੰਤਰ ਨ ਆਵਈ ਗੁਰ ਤੰਤਰ ਮੰਤਰ ਨ ਕੀਨ ਸਰਬ ਠੌਰ ਰਹਿਓ ਬਿਰਾਜ ਦਿਰਾਜ ਰਾਜ ਪ੍ਰਬੀਨ ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਅਨ ਮਾਹੇ ਵੈਸਨੰਕੇ ਬਿਖੇ ਬਿਰਾਜ ਸੂਦਰ ਭੀ ਵਹਿਨਾਹੇ ਗੂੜ ਗੌੜ ਨ ਭੀਲ ਭੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਦ ਉਰਦ ਨ ਭੂਮ ਆਕਾਸ ਅਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਦ ਬਤਾਰ ਕੇ ਦਰ ਜਾਨੀਏ ਜਿਹ ਜੋਤ ਸੇਸ ਨਾਮ ਸਹੰਸ ਫਨ ਹਨੇਦ ਪੂਰਨ ਹੋਤ ਸੋਧ ਸੋਧ ਹਟੇ ਸਫੈ ਸੁਰ ਵਿਰੋਧ ਦਾਨ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਕਰਬ ਪੜਤ ਪੜਤ ਥਕੇ ਮਹਾਗਮ ਗੜਤ ਗੜ ਅਨੰਤ ਹਰ ਹਰ ਕਹਿਓ ਸਭੂ ਮਿਲ ਨਾਮ ਨਾਮ ਦੁਰੰਤ ਵੇਦ ਵੇਦ ਨ ਪਾਇਓ ਲਖਿਓ ਨ ਸੇਵਕ ਤੇਵ ਦੇਵ ਦਾਨੋ ਮੂੜ ਮਾਨੋ ਜਛ ਨ ਜਾਣੈ ਜੇਵ ਭੂਤ ਬਾਬ ਭਵਾਨ

ਨਨ ਖੂਨ ਖਿਤੇ ਦਾਮ ਨੀਤ ਮੰਗਣ ਦੁਜਾ ਬਨੰਗਣ ਫਣੇ ਫੁੰਕਾਰਨ ਜੋਧ ਜਿਤੇ ਸਰਧਾਰ ਬਿਵਰ ਖੰਡ ਦੁਸ਼ਟ ਪ੍ਰਕਰ ਖੰਡ ਪੋਸ਼ਟ ਪ੍ਰਹਰ ਖੰਡ ਦੁਸ਼ਟ ਮਥੇ ਜੈ ਜੈ ਹੋ ਸੇ ਮੈ ਖਾਸੁਰ ਮਰਦਨ ਭੂਮ ਆਕਾਸ ਲੋਰਦ ਅਧੇ ਦਾਮਰੀ ਪ੍ਰਹਾਸਨ ਸੁਛਵ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜ ਗਤ

ਅੰਤ ਦੁਖ ਦੋਹ ਰਹਿਤ ਜਿਹ ਨੇਤ ਨੇਤ ਸਭ ਭੇਦ ਕਹਿਤ ਕਈ ਉੱਚ ਨੀਚ ਕੀਣੋ ਬਨਾਉ ਸਭ ਵਾਰ ਪਾਰੇ ਵੰਤ ਤਾਹੇ ਕਈ ਮੂੜ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਜਦਾ ਕਰਾਏ ਪ੍ਰਭ ਏਕ ਰੂਪ ਦਵੈ ਕੈ ਲਖਾਏ ਅੰਛਿਜ ਤੇਜ ਅਨਭੈ ਪ੍ਰਕਾਸ ਦਾਤਾ ਦੁਰੰਤ ਅਦਵੈ ਨਾ ਸਭ ਰੋਗ ਸੋਗ ਤੇ ਰਹਿਤ ਰੂਪ ਅਨਭੈ ਅਕਾਲ ਅਛੈ ਸਰੂਪ ਕਰੁਣਾ ਨਿਧਾਨ ਕਾਮਲ ਕਿਰਪਾਲ ਦੁਖ ਦੋਖ ਹਰਤ ਦਾਤਾ ਦਿਆਲ ਅੰਜਨ ਵਿਹੀਨ ਅਨਭੰਜਨਾਦ ਜਲ ਥਲ ਪ੍ਰਭਾਵ ਸਰਬਤ੍ਰ ਸਾਥ ਜਿਹ ਜਾਤ ਪਾਤ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜਿਹ ਸਤਰ ਮਿੱਤਰ ਦੋ ਏਕ ਸਾਰ ਅਛੈ ਸਰੂਪ ਅਵਚਲ ਪਾਰ ਜਾਨੀ ਨ ਜਾਏ ਜਿਹ ਰੂਪ ਰੇਖ ਕਹੇ ਬਾਸ ਤਾਸ ਕਹੇ ਕੌਣ ਫੇਖ ਕਹੇ ਨਾਮ ਤਾਸ ਹੈ ਕਵਨ ਜਾਤ ਜੇ ਸਤਰ ਮਿੱਤਰ ਨਹੀਂ ਪੁੱਤਰ ਭਰਾਤ ਕਰੁਣਾ ਨਿਧਾਨ ਕਾਰਨ ਸਰੂਪ ਜੇ ਚਕਰ ਚਿਹਨ ਨਹੀਂ ਰੰਗ ਰੂਪ ਜੇ ਖੇਤ ਵੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਲ ਉਰਧੰ ਬਿਰਹਦ ਸਿੱਧੰ ਸਰੂਪ ਬੁੱਧੰ ਪਾਲ ਜੁਧੰ ਅਨੂਪ ਜਿਹ ਰੂਪ ਰੇਖ ਨਹੀਂ ਰੰਗ ਰਾਗ ਅੰਛਿਜ ਤੇਜ ਅਨਭਿਜ ਦਾਗ ਜਲ ਥਲ ਮਹੀਪ ਬੰਧਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ।

बंदों कर अनुराग, कहां तुच्छ प्रभु बुद्ध हमारी।

जी की फतेह। परम सन्मान योग सतगुरु साहब जी दी साजी निवाजी गुरु खालसा साध संगत जीओ, सतगुरु जी दा हजूरी खालसा नित नियम अनुसार देश विदेश तो कलगीधर साहब सच्चे पातशाह जी दे चरणा दे प्रेम भेजे सतसंगी जन जितने भी ढले दुपहरे सतगुरु जी दे सजे दीवाना अंदर पावन बाणी कीर्तन सरवण करके लाहा हासिल कर रहे सौ, सतगुरां दे पावन स्थान श्री हजूर श्री अवचल नगर सचखंड दरबार विखे सतगुरु जी दी इतिहास कथा विचार दा समा होया। एक कथा महाकवि संतोख सिंह जी तो कलगीधर साहब सच्चे पातशाह धन गुरु गोविंद सिंह साहब सच्चे पातशाह धन गुरु नानक साहब सच्चे पातशाह दस गुरु साहबान जी दी जागत जोत जपै निसबासर धन गुरु ग्रंथ साहब सच्चे पातशाह जी दी आसीस सदका पंथ खालसा जी दी झोली विच पई है। इस महाकवि संतोख सिंह जी दी काव्य रचना दी विशालता खासियत जिस करके कवि जी नूं चूड़ा मन जी दा खिताब नसीब होया। नाल नाल कवि जी ने सतगुरां दे साकार स्वरूप सरगुण स्वरूप दर्शना नूं महसूस करदिआं इन्ना को प्रेम विच भिजण लई श्रद्धा संयुगत सुरत तैयार कीती कि जदों असीं सतगुरां दे इतिहास नूं पढ़दे आं विचारदे आं इउं लगेगा कि जिवें कवि जी सतगुरां दे नाल नाल तुरे आ रहे हन। ये विश्वास ये सिद्धक महाकवि संतोख सिंह जी नूं नसीब होया। जिक्र आउंदा है कि इतिहास लिखण तों पहलां महाकवि संतोख सिंह जी ने 125,000 जपजी साहिब दे पाठ सतगुरां दे चरणां च इस भावना नाल कीते, महाराज अपना जस इउं कृपा करके लिखवाई कि खालसा जी जदों भी पढ़े इस इतिहास विच्चों तुहाडे दर्शनां दी भावना नाल संकल्पक यात्रा करन दी जिहड़ी मेहरबानी है वह उस नूं हासिल हो सके। संजोग बस खालसे जी दी माता माता साहिब देवां जी दे पवित्र तप स्थली ते पंथ खालसा जी वल्लों नानक सर संप्रदाय संत बाबा हरचरण सिंह जी अते पंथ अंदर नामा निगार शख्सियत श्रीमान संत बाबा अतर सिंह जी मस्तुआणा साहिब वाले उन्हां तो अगे चलदी इसे प्रपाटी विच्चों संत बाबा तेजा सिंह जी चीमा साहिब वाले उन्हां तो अगे जो सतगुरां ने बख्शिश कीती उन्हूं अपनी जिंदगी च हंडाउण लई श्रद्धा भावना वाले वीर जैविंदर सिंह जी जिन्हां ते सतगुरां बख्शिश कीती है सब ने रल मिल के 125,000 जपजी साहिब दा पाठ लगातार संगती स्वरूप विच जपिया जा रहा है। मैं समझदा ये साडे लई सतगुरां दा प्रसाद होवेगा जिन्ने असीं सतगुरां दे चरणां विच दर्शन करन आए हाँ। अपने अंदर ये भावना बनाईए दिन विच एक सुखमनी साहिब जी दा पाठ हो जाए 10 जपजी साहिब दे पाठ हो जाण 25 चौपई साहिब दे पाठ हो जाण 11 मूल मंत्र दियां माला जपियां जाण जो भी हो सकदा है उनू
ਆਪਣੇ ਜੀਵਨ ਲਈ ਨਿਤ ਨਿਯਮ ਦੀ ਭਾਵਨਾ ਵਿੱਚ ਲੈ ਕੇ ਆਈਏ, ਤਾਂ ਕਿ ਸਾਡੇ ਤੋਂ ਅੱਗੇ ਸਾਡੀਆਂ ਬੋਲ ਬਾਣੀ ਦੀਆਂ ਜਿਤਨੀਆਂ ਵੀ ਤਰਵਾਂ ਹਨ ਉਹ ਸਾਡੇ ਬੱਚਿਆਂ ਦੇ ਵਿੱਚ, ਸਾਡੇ ਚੁਗਿਰਦ 'ਚ ਵਿਚਰਨ ਵਾਲੀ ਸਾਡੀ ਯੂਨੀਅਰਸ਼ਿਪ ਅੰਦਰ ਇਸ ਕਦਰ ਵਸਣ ਕਿ ਜੜ੍ਹਾਂ ਤੋਂ ਬਿਨਾਂ ਕਦੇ ਦਰਖਤ ਸ਼ੋਭਦਾ ਨਹੀਂ, ਪੱਤਿਆਂ ਤੋਂ ਬਿਨਾਂ ਦਰਖਤ ਦੀ ਖਾਸੀਅਤ ਨਜ਼ਰ ਆਉਂਦੀ ਨਹੀਂ, ਪਹਿਲੋਂ ਦੇ ਜੜ੍ਹ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਜੇ ਅਸੀਂ ਆਪਣੇ ਬਜ਼ੁਰਗੀ ਵੇਲੇ ਇੱਕ ਚੰਗੀ ਡੰਗੋਰੀ ਚਾਹੁੰਦੇ ਹਾਂ, ਜਿਹੜੇ ਸਾਡੇ ਇਸ ਪੰਜ ਭੌਤਿਕ ਸਰੀਰ ਦੇ ਅਖੀਰਲੇ ਪੜਾਅ ਨੂੰ ਸੰਪੰਨ ਕਰਨ ਵਿੱਚ ਸਾਡਾ ਯੋਗਦਾਨ ਪਾਉਣ, ਤਾਂ ਉਹ ਸਾਡੇ ਯੂਨੀਅਰ ਹੀ ਹੋ ਸਕਦੇ ਹਨ। ਜੇ ਅਸੀਂ ਚਾਹੁੰਦੇ ਹਾਂ ਅਸੀਂ ਚੰਗੇ ਇਨਸਾਨ ਬਣੀਏ, ਤਾਂ ਸਾਡੀ ਸੀਨੀਅਰਸ਼ਿਪ ਜਿਹੜੀ ਅਕਾਲ ਪੁਰਖ ਤੋਂ ਪੂਜਾ ਅਕਾਲ ਕਾ ਸੁਨੇਹਾ ਦਿੰਦੀ ਹੋਈ 10 ਗੁਰੂ ਸਾਹਿਬਾਨ ਜੀ ਰਾਹੀਂ ਪਰਚਾ ਸ਼ਬਦ ਦਾ ਸੁਨੇਹਾ ਦਿੰਦੀ ਹੋਈ ਇਤਿਹਾਸ ਦੇ ਸਾਡੇ ਉਹਨਾਂ ਬਜ਼ੁਰਗਾਂ ਜਿਨ੍ਹਾਂ ਦੀਦਾਰੀ ਖਾਲਸੇ ਦਾ ਜੀਵਨ ਬਣਾਇਆ, ਇਤਿਹਾਸ ਦਾ ਦਰਸ਼ਨ ਕਰਵਾਉਂਦੀ ਹੋਈ ਸਾਨੂੰ ਮਾਣ ਦੇਵੇ, ਤਾਂ ਇਸ ਗੱਲ ਵਿੱਚ ਕਿ ਸੀਨੀਅਰ ਵੱਡਿਆਂ ਕੋਲੋਂ ਸਿੱਖਣਾ, ਛੋਟਿਆਂ ਨੂੰ ਸਿਖਾਉਣਾ, ਗਿਆਨ ਦੀ ਇਸ ਧਾਰਾ ਨੂੰ ਇਤਿਹਾਸ ਮਹਿਸੂਸ ਕਰਨਾ ਆਖਦੇ ਹਨ। ਆਓ ਇਤਿਹਾਸ ਨੂੰ ਮਹਿਸੂਸ ਕਰਦਿਆਂ ਹੋਇਆਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਥੁਰਾ ਤੋਂ ਅੱਗੇ ਵੱਲ ਨੂੰ ਚੱਲਦੇ ਹਨ, ਕਿਉਂਕਿ ਸਤਿਗੁਰੂ ਜੀ ਇਸ ਪਾਵਨ ਸਤਿਯੋਗੀ ਤਪ ਸਥਾਨ ਵੱਲ ਨੂੰ ਆ ਰਹੇ ਹਨ। ਕੱਲ੍ਹ ਦੇ ਇਤਿਹਾਸ ਅੰਦਰ ਆਪ ਜੀ ਨੇ ਮਥੁਰਾ ਦੇ ਵਿੱਚ ਸਤਿਗੁਰਾਂ ਦੇ ਪ੍ਰਕਰਣ ਨੂੰ ਸੁਣਿਆ, ਔਰ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਜਿਨ੍ਹਾਂ ਨੇਮੀ ਪ੍ਰੇਮੀ ਗੁਰਸਿੱਖਾਂ ਇਤਿਹਾਸ ਸਰਵਣ ਕੀਤਾ, ਸਤਿਗੁਰੂ ਜੀ ਨੇ ਖਾਸ ਤੌਰ 'ਤੇ ਕਵੀ ਜੀ ਦਾ ਸਤਿਗੁਰਾਂ ਦੇ ਨਾਲ ਨਾਲ ਇਤਿਹਾਸ ਵਿੱਚ ਵਿਚਰਦਿਆਂ ਆਪਣੀ ਵਿੱਦਿਆ ਰਾਹੀਂ ਜੋ ਵਰਤਮਾਨ ਉਸ ਵਕਤ ਗ੍ਰਸਥ ਆਸ਼ਰਮ ਧਰਮ ਦੀ ਪਵਿੱਤਰਤਾ ਮਾਇਕੀ ਅਣਹੋਂਦ ਕਰਕੇ ਖਿਸਕਦੀ ਜਾ ਰਹੀ ਸੀ, ਉਸ ਨੂੰ ਦੁਆਰਾ ਫਿਰ ਲਾਇਬਲ ਕਰਨ ਵਾਸਤੇ ਵਰਤਮਾਨ ਜਿਹੜਾ ਹੈ ਉਸ ਨੂੰ ਸਾਂਭਣ ਲਈ ਗ੍ਰਸਥ ਧਰਮ ਪ੍ਰਧਾਨ ਦੇ ਲਈ ਭਾਈ ਸਾਹਿਬ ਜੀ ਨੇ ਜੁਗਤੀ ਸੰਗਤ, ਤਰਕ ਸੰਗਤ, ਜਿਹੜੀਆਂ ਵਿਸੰਗਤੀਆਂ ਹਨ ਉਹਨਾਂ ਸਭ ਦੇ ਉੱਪਰ ਧਿਆਨ ਕੇਂਦਰਿਤ ਕਰਵਾਇਆ। ਅਗਰ ਅੱਜ ਦੇ ਵਰਤਮਾਨ ਨੂੰ ਵੇਖਦੇ ਹਾਂ, AI ਦੀ ਗੁਲਾਮੀ, ਆਰਟੀਫਿਸ਼ੀਅਲ ਸਿਸਟਮ ਦੇ ਨਾਲ ਸਾਡੇ ਮਨ ਦਾ ਸੰਕੁਚਿਤ ਹੋ ਜਾਣਾ, ਇੰਨਾ ਕੁ ਰੁਕ ਜਾਣਾ ਕਿ ਦਿਮਾਗ ਦੀ ਵਿਸ਼ਾਲਤਾ 'ਤੇ ਪਹੁੰਚ ਕੇ ਬਨੌਟੀ ਚੀਜ਼ਾਂ ਬਣਾ ਕੇ ਇਹ ਲੱਗਣ ਲੱਗ ਜਾਣਾ ਕਿ 2030 ਵਿੱਚ AI ਬੰਦੇ ਦੇ ਦਿਮਾਗ ਤੋਂ ਅੱਗੇ ਨਿਕਲ ਜਾਏਗੀ, ਤਾਂ ਇਹ ਸਮਝਣਾ ਪਏਗਾ ਕਿ ਬੰਦੇ ਦੇ ਦਿਮਾਗ 'ਚੋਂ ਨਿਕਲੀ ਹੋਈ ਚੀਜ਼ ਬੰਦੇ ਤੋਂ ਵੱਡੀ ਨਹੀਂ ਹੋ ਸਕਦੀ। ਹਾਂ, ਕੁਛ ਬੰਦਿਆਂ ਦੇ ਵੱਡੇ ਦਿਮਾਗ ਦਾ ਵਹਿਮ ਬਾਕੀ ਕਾਇਨਾਤੀ ਇਨਸਾਨੀ ਦਿਮਾਗ ਜਿਹੜੇ ਕੁਦਰਤ ਦਾ ਵਰਦਾਨ ਹੈ ਉਹਦੇ ਤੋਂ ਵੱਡੇ ਨਹੀਂ ਹੋ ਸਕਦੇ, ਕਿਸੇ ਇੱਕ ਖਾਸ ਖੇਤਰ 'ਚ ਹੋ ਸਕਦੇ ਨੇ। ਬੱਚੇ ਦਾ ਦਿਮਾਗ ਹੈ, ਮਾਂ ਬਾਪ ਚੌਗਿਰਦਾ ਜਿਹੋ ਜਿਹੀ ਸੰਗਤ ਮਿਲਦੀ ਹੈ, ਕੋਈ ਡਾਕਟਰ ਬਣ ਜਾਂਦਾ, ਇੰਜੀਨੀਅਰ ਬਣ ਜਾਂਦਾ, ਕਥਾਕਾਰ ਬਣ ਜਾਂਦਾ, ਸੰਗੀਤਕਾਰ ਬਣ ਜਾਂਦਾ, ਪਰ ਜਦੋਂ ਇੱਕ ਵਾਰ ਇੱਕ ਮੰਜ਼ਿਲ 'ਤੇ ਪਹੁੰਚ ਜਾਏ ਬਸ ਉੱਥੇ ਹੀ ਰੁਕ ਜਾਂਦਾ। ਜ਼ਰੂਰੀ ਨਹੀਂ ਸੰਗੀਤਕਾਰ ਸਾਇੰਟਿਸਟ ਹੋਏ, ਜ਼ਰੂਰੀ ਨਹੀਂ ਸਾਇੰਟਿਸਟ ਇਤਿਹਾਸਕਾਰ ਹੋਏ, ਇੱਕ ਖੇਤਰ ਦੇ ਨਾਲ ਉਹ ਸੰਕੀਰਨ ਹੋ ਕੇ ਰਹਿ ਜਾਂਦਾ ਹੈ। ਔਰ ਜਿੱਥੇ ਵਿਸ਼ਾਲ ਕੁਦਰਤ ਦਾ ਬ੍ਰਹਿਮੰਡੀ ਸਰੂਪ ਸਮਾਇਆ ਹੋਇਆ ਹੈ ਉੱਥੇ ਸਾਨੂੰ ਸ਼ਬਦ ਹੀ
ਆਪਣੀ ਪਵਿੱਤਰਤਾ ਨਾਲ ਲੈ ਕੇ ਜਾ ਸਕਦਾ। ਕੁਦਰਤ ਕਰਕੇ ਵਸਿਆ ਸੋਏ, ਵਖਤ ਵਿਚਾਰੇ ਸੋ ਬੰਦਾ ਹੋਏ। ਤਾਂ ਜਿਹੜਾ ਵਖਤ ਦੀ ਵਿਚਾਰ ਕਰਨੀ, ਮਹਾਂਕਵੀ ਸੰਤੋਖ ਸਿੰਘ ਜੀ ਦੇ ਜਿਤਨੇ ਵੀ ਬਲਬਲੇ ਇਤਿਹਾਸ ਦੇ ਵਿੱਚ ਵਿੱਦਿਅਕ ਖੇਤਰ ਰਾਹੀਂ, ਕਿਉਂਕਿ ਕਵੀ ਜੀ ਉਸ ਵਖਤ ਦੇ ਮਹਾਨ ਵਿਦਵਾਨ ਸਨ, ਪ੍ਰਕਾਂਡ ਵਿਦਵਾਨ ਸਨ, ਜਿਨ੍ਹਾਂ ਨੇ ਵੇਦਾਂਤ, ਨਿਆਏ, ਵੈਸ਼ੇਸ਼ਿਕ, ਹਰ ਦਰਸ਼ਨ ਸ਼ਾਸਤਰ ਨੂੰ, ਹਰ ਗਿਆਨ ਦੀ ਉਹ ਵਿਧਾ ਜਿਹੜੀ ਲਿਖੇ ਹੋਏ ਅੱਖਰਾਂ ਵਿੱਚ ਉਪਲਬਧ ਸੀ, ਉਸਨੂੰ ਤਾਰਕਿਕ ਮਰਮ ਦੇ ਤੌਰ 'ਤੇ ਪੜ੍ਹਿਆ, ਫਿਰ ਆਪਣੀ ਸ਼ਰਧਾ, ਵਿਸ਼ਵਾਸ, ਨਿਸ਼ਠਾ ਗੁਰੂ ਚਰਨਾਂ 'ਤੇ ਪਕੇਰੀ ਰਹੇ ਨਾਮ ਬਾਣੀ ਅਭਿਆਸ ਕੀਤਾ। ਮੈਂ ਸਮਝਦਾ ਹਾਂ ਜਿੰਨੇ ਆਪਾਂ ਇੱਥੇ ਸਤਿਗੁਰਾਂ ਦੀ ਸ਼ਰਨ ਵਿੱਚ ਜੁੜ ਮਿਲ ਬੈਠੇ ਹਾਂ, ਜੋ ਪੜ੍ਹੇ ਹਾਂ ਮੁਬਾਰਕ ਹੈ, ਪਰ ਉਸ ਆਪਣੀ ਪੜ੍ਹਾਈ ਨੂੰ, ਲੌਜਿਕ ਨੂੰ, ਆਪਣੀ ਅਸੈਸੇਬਲ ਸਿਸਟਮ ਨੂੰ ਇਸ ਕਦਰ ਵੇਖੀਏ ਕਿ ਗੁਰੂ ਚਰਨਾਂ ਦੀ ਸ਼ਰਧਾ ਕੈਸੀ ਹੈ, ਸਿਦਕ ਕੈਸਾ ਹੈ, ਵਿਸ਼ਵਾਸ ਕੈਸਾ ਹੈ, ਉਸ ਨੂੰ ਹੋਰ ਪਕੇਰਾ ਕਰ ਸਕੀਏ। ਸਤਿਗੁਰ ਜੀ ਜਲ ਛਕਣ ਦੇ ਜਿਹੜੇ ਕਾਰਜ ਨਾਲ ਸਤਿਗੁਰਾਂ ਦੇ ਪਾਸ, ਕਿਉਂਕਿ ਸਤਿਗੁਰ ਜੀ ਮਥੁਰਾ ਵਿੱਚ ਬੈਠੇ ਸਨ, ਜਲ ਲਈ ਸਤਿਗੁਰਾਂ ਨੇ ਬਚਨ ਕੀਤੇ ਸਨ, ਗੁਰਸਿੱਖ ਜਲ ਲੈ ਕੇ ਆਏ ਸਨ, ਸਤਿਗੁਰਾਂ ਨੇ ਉਸ ਜਲ ਨੂੰ ਡੁਲਵਾ ਦਿੱਤਾ ਸੀ ਕਿ ਇਹ ਯੋਗ ਨਹੀਂ ਹੈ, ਅੱਗੇ ਨੂੰ ਚਾਲੇ ਪਾਏ ਨੇ। ਜਿਸ ਤਰ੍ਹਾਂ ਇਤਿਹਾਸ ਆ ਰਿਹਾ ਹੈ, ਆਓ ਆਪਣੀ ਸੁਰਤ ਨੂੰ ਸਤਿਗੁਰੂ ਜੀ ਦੇ ਇਤਿਹਾਸ ਰੂਪ ਸ਼ਬਦਾਂ ਦੀ ਮਣੀਆਂ ਦੇ ਨਾਲ, ਇਤਿਹਾਸ ਦੀ ਭਾਵਨਾ ਰੂਪ ਸਤਿਗੁਰੂ ਜੀ ਦੀਆਂ ਉਂਗਲੀਆਂ ਦੇ ਨਾਲ ਆਪਣੀ ਸੁਰਤ ਨੂੰ ਪਕੜਾ ਕੇ ਇਸ ਕਦਰ ਮਹਿਸੂਸ ਕਰੀਏ ਕਿ ਸਤਿਗੁਰੂ ਜੀ ਦਾ ਇਤਿਹਾਸ ਸਾਡੇ ਲਈ ਅੱਜ ਦੀ ਸੰਕਲਪਕ ਯਾਤਰਾ ਹੈ, ਜੋ ਮਹਾਂਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ। ਮਹਾਂਕਵੀ ਸੰਤੋਖ ਸਿੰਘ ਜੀ ਨੇ ਜਿਤਨਾ ਇਤਿਹਾਸ ਲਿਖਿਆ, ਜਿਵੇਂ 10 ਗੁਰੂ ਸਾਹਿਬਾਨ ਜੀ ਦਾ ਇਤਿਹਾਸ ਨਾਨਕ ਪ੍ਰਕਾਸ਼ ਦੇ ਰਚਨਾ ਰੂਪ ਵਿੱਚ ਭਾਈ ਬਾਲਾ ਜੀ ਦੇ ਮੁੱਖ ਤੋਂ ਉਚਾਰਨ ਕਰਵਾਇਆ, ਗੁਰੂ ਅੰਗਦ ਦੇ ਮਹਾਰਾਜ ਜੀ ਤੋਂ ਲੈ ਕੇ ਬਾਕੀ ਇਤਿਹਾਸ ਭਾਈ ਗੁਰਬਖਸ਼ ਸਿੰਘ ਜੀ ਦੇ ਮੁਖਾਰਵਿੰਦ ਤੋਂ ਉਚਰਿਤ ਕਰਵਾਇਆ ਹੈ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਮਹਿਸੂਸ ਕਰ ਸਕੀਏ ਕਿ ਗੁਰੂ ਕਾਲ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ। ਆਪਣੀ ਅਤੇ ਸਮਾਜ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਦੂਰ ਕਰ ਸਕੀਏ ਕਿ ਸਾਡੇ ਵੱਡਿਆਂ ਨੇ ਸਾਨੂੰ ਪੈੜਾਂ ਪਾ ਕੇ ਇਹ ਸਮਝਾਇਆ ਹੈ। ਨਿਊਟਨ ਦੀ ਹਿਸਟਰੀ ਤੋਂ ਲੈ ਕੇ ਮੋਸ਼ਨ ਦੀ ਦੁਨੀਆ ਅੱਜ ਤੱਕ ਰੁਕੀ ਨਹੀਂ ਹੈ, ਮੰਗਲ ਗ੍ਰਹਿ ਵੱਲ ਨੂੰ ਮੂੰਹ ਕਰ ਲਿਆ, ਪਹੁੰਚ ਦੀ ਗੱਲ ਬਣ ਗਈ ਹੈ, ਪਰ ਵਾਪਸੀ ਆਉਣ ਦਾ ਕੋਈ ਅਤਾ ਪਤਾ ਨਹੀਂ। ਸਾਡੇ ਸਤਿਗੁਰਾਂ ਸਾਡੀ ਸੁਰਤ ਲਈ ਸ਼ਬਦ ਗੁਰੂ ਦਾ ਐਸਾ ਸਹਾਰਾ ਦਿੱਤਾ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਜਿਨ੍ਹਾਂ 'ਤੇ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਹੈ, ਉਹ ਵੱਡੇ ਭਾਗਾਂ ਵਾਲੇ ਧਰਮ ਦੀ ਪੌੜੀ ਉੱਪਰ ਨਿਸ਼ਠਾ ਨਾਲ ਇਹ ਸਾਧਨ ਦੇ ਮਾਰਗ 'ਤੇ ਚੱਲਦੇ ਨੇ। ਸਤਿਗੁਰਾਂ ਦਾ ਇਤਿਹਾਸ ਸਰਵਣ

0: ਬਚਨ ਕਰਦੇ ਆ ਸਤਿਗੁਰ ਜੀ ਅਗਲੇ ਨਗਰ ਵੱਲ ਨੂੰ ਚਾਲੇ ਪਾਏ ਹਨ।
1: ਹੇਰਕੂਪ ਤੇ ਨਿਰਨਕਾਰੇ
0: ਰਸਤੇ ਚ ਆਉਂਦੇ ਆ ਇੱਕ ਖੂਹ ਡਿੱਠਾ। ਸਤਿਗੁਰ ਜੀ ਦੇ ਨਾਲ ਖਾਲਸਾ ਜੀ ਨੇ ਉਸ ਖੂਹ ਵਿੱਚੋਂ ਜਲ ਕੱਢਿਆ।
1: ਧਾਰਿਓ ਕਟੋਰਾ ਪੀ ਤ੍ਰਿਪਤਾਏ
0: ਸਤਿਗੁਰਾਂ ਦੇ ਅੱਗੇ ਕਟੋਰਾ ਭਰ ਕੇ ਜਲ ਦਾ ਪੇਸ਼ ਕੀਤਾ। ਸਾਹਿਬਾਂ ਨੇ ਜਲ ਛਕਿਆ ਤ੍ਰਿਪਤ ਹੋਏ।
1: ਨਗਰ ਆਗਰੇ ਸਮੁਖ ਸਿਧਾਰੇ
0: ਪਾਤਸ਼ਾਹ ਜੀ ਆਗਰੇ ਨਗਰ ਵੱਲ ਨੂੰ ਤੁਰਦੇ ਆ ਰਹੇ ਹਨ।
1: ਪੰਥ ਉਲੰਘ ਗਏ ਬਹੁ ਤੇਰਾ
0: ਹੌਲੀ ਹੌਲੀ ਰਸਤਾ ਚਲਦਿਆਂ ਚਲਦਿਆਂ ਜਦੋਂ ਕਾਫੀ ਸਾਰਾ ਸਫ਼ਰ ਤੈਅ ਹੋਇਆ।
1: ਜੋ ਜਨ ਚੱਲਣ ਰਹਿਓ ਲਖ ਨੇਰਾ
0: ਦੁਆਰਾ ਪੜਿਓ
1: ਜੋ ਜਨ ਚਲਨ ਰਹਿਓ ਲਖ ਨੇਰਾ।
0: ਲਗਭਗ ਇੱਕ ਜੋਜਨ ਜਿਹੜਾ ਸਫ਼ਰ ਹੈ ਉਹ ਚਲਦਿਆਂ ਹੋਇਆਂ ਲੰਘਿਆ ਹੈ।
1: ਡੇਰਾ ਕਰਿਓ ਥਾਨ ਸੁਠ ਹੇਰਾ
0: ਸੋਹਣਾ ਥਾਂ ਦੇਖ ਕੇ ਇੱਕ ਦਿਨ ਦਾ ਸਫ਼ਰ ਲਗਭਗ ਤੈਅ ਹੋ ਗਿਆ। ਸਤਿਗੁਰਾਂ ਮੁਕਾਮ ਕੀਤਾ ਹੈ।
1: ਤ੍ਰਿਣ ਦਾਨਾ ਅਨਵਾਇ ਕਨੇਰਾ
0: ਤੇ ਨੇੜਲੇ ਨਗਰ ਵਿੱਚੋਂ ਕੱਖ ਦਾਣਾ ਆਦਿਕ ਘੋੜਿਆਂ ਲਈ ਮੰਗਵਾਉਣਾ ਕੀਤਾ।
1: ਸੁਪਤ ਜਥਾ ਸੁਖ ਰਾਤ ਬਿਤਾਈ
0: ਇਉਂ ਜਥਾ ਸੁਖ ਸ਼ਾਮ ਦਾ ਲੰਗਰ ਪਾਣੀ ਤਿਆਰ ਹੋਇਆ। ਸਤਿਗੁਰ ਜੀ ਨੇ ਰਾਤ ਬਤੀਤ ਕੀਤੀ ਹੈ।
1: ਨਗਰ ਆਗਰੇ ਸੁਧ ਚਲ ਆਈ
0: ਇਉਂ ਨਗਰ ਆਗਰੇ ਦੇ ਵਿੱਚ ਸਤਿਗੁਰਾਂ ਦੇ ਪਹੁੰਚਣ ਦੀ ਖਬਰ ਪਹੁੰਚ ਗਈ ਹੈ।
1: ਜਗਤ ਗੁਰੂ ਭਗਵਾਨ ਸ਼ਬੀਲਾ
0: ਕਿ ਜਗਤ ਗੁਰੂ ਬੜੇ ਮਹਾਨ ਸ਼ਬੀਲਾ ਸੁੰਦਰ ਨੈਣ ਨਕਸ ਨੌਜਵਾਨ ਪਾਤਸ਼ਾਹ ਜੀ
1: ਦਾਸਨ ਕੋ ਸੁਖਦਾਨ ਹਠੀਲਾ
0: ਇਤਨੇ ਹੱਠ ਵਾਲੇ ਹਨ ਆਪਣੇ ਸੇਵਕਾਂ ਨੂੰ ਬਿਪਤਾ ਕਦੇ ਨੇੜੇ ਨਹੀਂ ਆਉਣ ਦਿੰਦੇ।
1: ਕਿਰਪਾ ਕਰਤ ਸੋ ਅਬ ਚਲ ਆਏ
0: ਇਉਂ ਕਿਰਪਾ ਕਰਦਿਆਂ ਹੋਇਆਂ ਸਤਿਗੁਰ ਜੀ ਆਗਰੇ ਨਗਰ ਦੇ ਨੇੜੇ ਆ ਗਏ ਹਨ।
1: ਚਤੁਰ ਕੋਸ ਪਰ ਸਿਵਰ ਲਗਾਏ
0: ਚਾਰਕ ਕੋ ਆਗਰੇ ਤੋਂ ਫਰਕ ਨਾਲ

0: ਨੇੜੇ ਇੱਕ ਬੜਾ ਸੋਹਣਾ ਬਾਗ ਵੇਖਿਆ। ਉੱਥੇ ਖਾਲਸਾ ਜੀ ਨੂੰ ਟਿਕਾਣਾ ਕਰਨ ਲਈ ਬਚਨ ਕੀਤੇ।
1: ਨਿਸਬਿਤਾਇ ਕਰ ਤਿਆਰ ਪਹੇ ਚਲਨ ਆਗਰੇ ਤਹਾਮ।
0: ਇਉਂ ਰਾਤ ਉੱਥੇ ਬਤੀਤ ਕੀਤੀ, ਫਿਰ ਆਗਰੇ ਚਾਲੇ ਪਾਉਣ ਵਾਸਤੇ ਕਮਰ ਕਸੇ ਕੀਤੇ ਹਨ।
1: ਚਾਉ ਪਈ ਹਏ ਅਰੋਹੇ ਕਰ ਸਤਿਗੁਰ ਚਾਲੇ।
0: ਸਤਿਗੁਰ ਜੀ ਘੋੜੇ ਤੇ ਅਸਵਾਰ ਹੋ ਕੇ ਚੱਲੇ ਹਨ।
1: ਦੇਖਿਓ ਪੁਰ ਢਿਗ ਬਾਗ ਵਿਸਾਲੇ।
0: ਇਉਂ ਸਤਿਗੁਰ ਜੀ ਜਿਹੜਾ ਨਗਰ ਦੇ ਨੇੜੇ ਪਹੁੰਚੇ ਹਨ।
1: ਉਤਰ ਤੁਰੰਗਮ ਦੀਏ ਲਗਾਏ।
0: ਇਉਂ ਸਤਿਗੁਰਾਂ ਨੇ ਘੋੜੇ ਜਿਹੜੇ ਹਨ ਉਹਨਾਂ ਨੂੰ ਲਾ ਦਿੱਤਾ ਹੈ ਟਿਕਾਣੇ।
1: ਫਿਰ ਪਹੇ ਕੁਛ ਆਰਾਮ ਕੋ ਪਾਏ।
0: ਇਉਂ ਕੁਛ ਗੁਰਸਿੱਖ ਖਾਲਸਾ ਜੀ ਆਰਾਮ ਕਰਨ ਵਾਸਤੇ ਟਿਕੇ ਹਨ।
1: ਉਤੋਂ ਖਾਨ ਖਾਨਾ ਇੱਕ ਖਾਨ।
0: ਇਉਂ ਖਾਨ ਖਾਨਾ ਜਿਹੜਾ ਵਜ਼ੀਰ ਦੇ ਤੌਰ 'ਤੇ ਸ਼ਾਹ ਬਹਾਦਰ ਸ਼ਾਹ ਦੇ ਨਾਲ ਕਿਸੇ ਪਦਵੀ 'ਤੇ ਪਦਵੀ ਉੱਪਰ ਸੀ, ਉਹ ਖਾਨ ਖਾਨਾ ਇੱਥੇ ਨਿਵਾਸ ਕਰਨ ਵਾਲਾ ਖਾਨ ਸੀ।
1: ਪ੍ਰਹਤਨ ਅਕਬਰ ਕੋ ਇਹ ਆਨ।
0: ਭਾਈ ਸਾਹਿਬ ਮਹਾਂਕਵੀ ਸੰਤੋਖ ਸਿੰਘ ਜੀ ਆਖਦੇ ਨੇ, ਇਹ ਨਾ ਸਮਝ ਲੈਣਾ ਕਿ ਅਕਬਰ ਦਾ ਭਾਈ ਹੈ, ਨਹੀਂ ਭਾਈ ਇਹ ਹੋਰ ਖਾਨ ਖਾਨਾ ਹੈ।
1: ਗੁਰ ਘਰ ਕੀ ਮਹਿਮਾ ਕੁਛ ਜਾਣੇ।
0: ਇਹ ਵੀ ਜਦੋਂ ਕਿਤੇ ਗਾਹੇ ਵਗਾਹੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਸੁਣਦਾ ਰਹਿੰਦਾ ਸੀ, ਜਾਣਦਾ ਸੀ।
1: ਗੁਰ ਆਗਮਨ ਸੁਣਿਓ ਤਿਸ ਕਾਨੇ।
0: ਉਹਨੇ ਵੀ ਕੰਨੀ ਸੁਣਿਆ ਕਿ ਸਤਿਗੁਰ ਜੀ ਆਗਰੇ ਵਿੱਚ ਪ੍ਰਵੇਸ਼ ਕੀਤੇ ਹਨ।
1: ਨਿਜ ਸਮੀਪ ਤੇ ਲੋਕ ਪਠਾਏ।
0: ਆਪਣੇ ਨੇੜਿਓਂ ਆਪਣੇ ਕੋਲ ਰਹਿਣ ਵਾਲੇ ਜਿਹੜੇ ਨੌਕਰ ਚਾਕਰ ਸਨ, ਉਹਨਾਂ ਵਿੱਚੋਂ ਖਾਸ ਪਦਵੀ ਵਾਲੇ ਆਪਣੇ ਜਿਹੜੇ ਜਰਨੈਲ ਨੂੰ ਭੇਜਣਾ ਕੀਤਾ।
1: ਪ੍ਰਭ ਢਿਗ ਪਹੁੰਚੇ ਬਿਨਾਂ ਸੁਣਾਏ।
0: ਇਉਂ ਬੇਨਤੀ ਕਰਨ ਵਾਸਤੇ ਸਤਿਗੁਰਾਂ ਦੇ ਪਾਸ ਪਹੁੰਚੇ ਹਨ।
1: ਕਹਿਓ ਖਾਨ ਖਾਨਾ ਕਰ ਜੋਰ।
0: ਇਉਂ ਬੇਨਤੀ ਕੀਤੀ, ਮਹਾਰਾਜ ਖਾਨ ਖਾਨਾ ਨੇ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਅਰਜ਼ੋ

0: ਮੇਰੇ ਸਹਿਤ ਅਵਾਹਨ ਕਰੇ।
1: ਨਾਲ ਹੀ ਬੇਨਤੀ ਕੀਤੀ, ਮਹਾਰਾਜ ਸਮੇਤ ਜਿੰਨੀਆਂ ਆਪ ਦੇ ਫੌਜਾਂ ਹਨ ਸਾਰੀ ਆਪ ਜੀ ਦੀ ਫੌਜ ਨੂੰ ਵੀ ਨਾਲ ਹੀ ਲਿਆਉਣਾ ਕਰੋ।
0: ਜੜੀਐ ਪ੍ਰਭ ਸੁਖ ਬਹੁਤ ਥਿਰੇ।
1: ਇਉਂ ਮਹਾਰਾਜ ਕਿਰਪਾ ਕਰੋ, ਆਪ ਜੀ ਸਾਡੇ ਨਾਲ ਚਾਲੇ ਪਾਉਣਾ ਕਰੋ।
0: ਕਰੋ ਆਰਾਮ ਤਹਾਂ ਚਲ ਕਹਨੇ।
1: ਮਹਾਰਾਜ ਉੱਥੇ ਆਪਣੇ ਸੇਵਕ ਖਾਨ ਖਾਨਾ ਦੇ ਪਾਸ ਜਾ ਕੇ ਆਰਾਮ ਫਰਮਾਉਣਾ ਕਰੋ।
0: ਇਤਿਆਦਿਕ ਤੁਮ ਸੋ ਬਚ ਪਹਨੇ।
1: ਕਿਉਂ ਇਸ ਤੋਂ ਆਦਿਕ ਬਹੁਤ ਹੀ ਸ਼ਰਧਾ ਭਾਵਨਾ ਨਾਲ ਬਚਨ ਆਖਣਾ ਕੀਤੇ।
0: ਸ੍ਰੀ ਗੁਰੂ ਸੁਣ ਕਰ ਭੇ ਅਸਵਾਰ।
1: ਸਤਿਗੁਰੂ ਜੀ ਉਹਨਾਂ ਦੀ ਬੇਨਤੀ ਨੂੰ ਸੁਣ ਕੇ ਘੋੜੇ ਤੇ ਅਸਵਾਰ ਹੋਏ ਹਨ।
0: ਸਿੰਘ ਸੰਗ ਸਭ ਸ਼ਸਤਰਾਂ ਤਹਾਰ।
1: ਜਿਤਨਾ ਗੁਰੂ ਕਾ ਖਾਲਸਾ ਸੀ ਸਭ ਨੇ ਸ਼ਸਤਰ ਬਸ਼ਤਰ ਸਜਾ ਲਏ ਹਨ।
0: ਲਸ਼ਕਰ ਬਾਦਸ਼ਾਹ ਬਹੁ ਤੇਰਾ।
1: ਇਉਂ ਸਾਰੀ ਜਿਹੜੀ ਫੌਜ ਸੀ ਸਾਰਿਆਂ ਨੂੰ ਤਿਆਰ ਬਰ ਤਿਆਰ ਕਰਕੇ।
0: ਡਹਿਰਾ ਬਾਗ ਅਜਬ ਇੱਕ ਹੀਰਾ।
1: ਇਉਂ ਬਾਦਸ਼ਾਹ ਦਾ ਇੱਕ ਬਹੁਤ ਸੋਹਣਾ ਜਿਹੜਾ ਬਾਗ ਸੀ ਉਸ ਨੂੰ ਦੇਖਣਾ ਕੀਤਾ।
0: ਕਹੇ ਪ੍ਰਵੇਸ਼ ਤਿਸੀ ਮਹਿ ਜਾਏ।
1: ਡਹਿਰਾ ਦਾ ਅਰਥ ਹੁੰਦਾ ਰਸਤਾ, ਕਿ ਰਸਤੇ ਦੇ ਵਿੱਚ ਬਾਦਸ਼ਾਹ ਦਾ ਇੱਕ ਬਹੁਤ ਸੋਹਣਾ ਬਾਗ ਦੇਖਿਆ, ਉਸ ਵਿੱਚ ਪ੍ਰਵੇਸ਼

0: ਨੂੰ ਪਤਾ ਲੱਗਿਆ ਸਤਿਗੁਰ ਸਾਹਿਬ ਜੀ ਪਹੁੰਚ ਗਏ ਹਨ।
1: ਚੱਲਿਓ ਤੁਰਤ ਆਗੇ ਤਜ ਭਵ ਨੂੰ।
0: ਇਉਂ ਘਰ ਛੱਡ ਕੇ ਛੇਤੀ ਨਾਲ ਦੌੜਿਆ ਸਤਿਗੁਰ ਜੀ ਜਿਸ ਪਾਸੇ ਸਨ।
1: ਭਗ ਪੰਕਜ ਪਰਸੇ ਤਬ ਜਾਏ,
0: ਜਾ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਕਵਲਾਂ ਉੱਪਰ
1: ਬੇਨਤੀ ਬੋਲਿਓ ਸੀਸ ਟਿਕਾਏ।
0: ਬੜੀ ਸ਼ਰਧਾ ਦੇ ਨਾਲ ਬੇਨਤੀ ਰੂਪ ਚ ਧੰਨ ਮਹਾਰਾਜ, ਧੰਨ ਗੁਰੂ ਨਾਨਕ ਦੇਵ ਸਰੂਪ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਇਸ ਤਰ੍ਹਾਂ ਬਚਨ ਆਖਦਿਆਂ ਚਰਨਾਂ ਤੇ ਸੀਸ ਰੱਖਿਆ।
1: ਜਾਨ ਆਪ ਨੂੰ ਦਰਸ਼ਨ ਦੀਨਾ,
0: ਮਹਾਰਾਜ ਤੁਸੀਂ ਤੇ ਮੈਨੂੰ ਆਪਣਾ ਸੇਵਕ ਸਮਝਿਆ ਤਾਂ ਆ ਕੇ ਦਰਸ਼ਨ ਦਿੱਤੇ ਹਨ।
1: ਕਿਰਪਾ ਤਹਾਰ ਸੋ ਕਿਰਤਾਰਥ ਕੀਨਾ,
0: ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਸਫਲਾਇਆ ਹੈ।
1: ਨਿਜ ਕਰਤੇ ਗੁਰ ਥਾਪੀ ਦਈ,
0: ਸਤਿਗੁਰ ਜੀ ਕਿਉਂਕਿ ਘੋੜੇ ਤੇ ਸਵਾਰ ਸਨ, ਆਪਣੇ ਪਾਵਨ ਹਸਤ ਕਵਲ ਨਾਲ ਉਹਦੇ ਕੰਡ ਨੂੰ ਥਪ ਥਪਾਇਆ ਹੈ।
1: ਖੁਸ਼ੀ ਅਧਿਕ ਤਿਸ ਪਰ ਗੁਰ ਕਈ,
0: ਇਉਂ ਸਤਿਗੁਰਾਂ ਨੇ ਉਸਦੇ ਉੱਪਰ ਕਿਰਪਾ ਕੀਤੀ।
1: ਹੱਥ ਜੋਰ ਤਬ ਬਿਨਾ ਬਖਾਨੀ,
0: ਉਸੇ ਵੇਲੇ ਸਤਿਗੁਰਾਂ ਦੀ ਮਿਹਰਬਾਨੀ ਤੱਕਦਿਆਂ ਖਾਨ ਖਾਨਾ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ।
1: ਮਮ ਸਰੀਰ ਮਹਿ ਬ੍ਰਥਾ ਮਹਾਨੀ,
0: ਮਹਾਰਾਜ ਮੇਰੇ ਸਰੀਰ ਚ ਇੱਕ ਬਿਮਾਰੀ ਬਹੁਤ ਜ਼ਿਆਦਾ ਪੀੜਾ ਦਿੰਦੀ ਹੈ, ਦਰਦ ਕਰਦੀ ਹੈ।
1: ਰਾਵਰ ਕੀ ਕਰੁਣਾ ਤੇ ਜਾਏ,
0: ਇਹ ਆਪ ਜੀ ਦੀ ਕਿਰਪਾ ਹੋਈ ਤੇ ਇਸ ਪੀੜ ਤੋਂ ਰਾਹਤ ਮਿਲੀ ਹੈ।
1: ਰਹਾ ਪ੍ਰਤੀਖਤ ਮੈਂ ਚਿਤ ਲਾਏ,
0: ਮਹਾਰਾਜ ਮੈਂ ਤਾਂ ਬਹੁਤ ਦੇਰ ਤੋਂ ਆਪ ਜੀ ਦੇ ਦਰਸ਼ਨਾਂ ਨੂੰ ਉਡੀਕਦਾ ਸਾਂ।
1: ਸੁਨ ਗੁਰ ਕਹਿਓ ਨਾ ਅਬ ਇਹ ਰਹੈ,
0: ਪਾਤਸ਼ਾਹ ਜੀ ਕਹਿਣ ਲੱਗੇ ਸੱਜਣਾ ਹੁਣ ਸਮਾਂ ਆ ਗਿਆ, ਹੁਣ ਇਹ ਪੀੜਾ ਤੇਰੇ ਸਰੀਰ ਵਿੱਚ ਨਹੀਂ ਰਹੇਗੀ।
1: ਹਮ ਸੋ ਮਿਲਨ ਅੰਤ ਇਹ ਹੈ,
0: ਬਸ ਇਹ ਸਾਡੇ ਮਿਲਾਪ ਦੀ ਹੀ ਉਡੀਕ ਕਰ ਰਹੀ ਸੀ। ਸਾਡਾ ਮਿਲਨ ਜਿਹੜਾ ਹੈ ਇਹ ਇਸ ਦਾ ਅੰਤ ਹੈ, ਹੁਣ ਤੋਂ ਬਾਅਦ ਇਹ ਪੀੜਾ ਨਹੀਂ ਹੋਵੇਗੀ।
1: ਨਿਤ ਪ੍ਰਤ ਦੇਹੋ ਛੁਦਨ ਆਹਾਰ,
0: ਇੱਕ ਗੱਲ ਦਾ ਖਿਆਲ ਰੱਖੀ ਸੱਜਣਾ, ਨਿਤਾ ਪ੍ਰਤੀ ਜਿਹੜਾ ਕੋਈ ਭੁੱਖਾ ਹੈ ਤੇਰੇ ਚੁਗਿਰਦੇ ਦੇ ਵਿੱਚ ਉਹ ਸੌਵੇ ਨਾ, ਭੁੱਖੇ ਨੂੰ ਭੋਜਨ ਦੇਣਾ ਕਰੀ।
1: ਵਿੱਚ ਦੁਰਾਇ ਕਰ ਇੱਕ ਦੀਨਾਰ,
0: ਨਾਲ ਹੀ ਕਵੀ ਜੀ ਆਪਣੀ ਦਾਰਸ਼ਨਿਕਤਾ ਨੂੰ ਪਰੋਂਦੇ ਹਨ। ਇਸੇ ਲਈ ਇਤਿਹਾਸ ਨੂੰ ਪੜ੍ਹਨ ਲਈ ਕਿਸੇ ਅਭਿਆਸੀ ਗੁਰਮੁਖ ਪਿਆਰੇ ਦੀ ਸੰਗਤ ਕਰਨੀ ਪੈਂਦੀ ਹੈ। ਵਿੱਚ ਦੁਰਾਇ ਏਕ ਦੀਨਾਰ, ਚਾਰ ਅੱਖਰ ਹਨ। ਏਕ ਦੀਨਾਰ ਦਾ ਅਰਥ ਇੱਕ ਮੋਹਰ ਹੁੰਦਾ, ਬਚ ਦਾ ਅਰਥ ਬਚਨ ਬੋਲਣਾ ਹੁੰਦਾ, ਦੁਰਾਏ ਦਾ ਅਰਥ ਛਪਾਉਣਾ ਹੁੰਦਾ। ਜੇ ਹੁਣ ਬਚਨ ਛਪਾਉਣਾ ਇੱਕ ਮੋਹਰ ਇਹਨਾਂ ਨੂੰ ਜੋੜੋਗੇ ਵਾਕ ਨਹੀਂ ਬਣੇਗਾ, ਪਰ ਜੇ ਕਿਸੇ ਗੁਰਮੁਖ ਪਿਆਰੇ ਦੀ ਸੰਗਤ ਕੀਤੀ ਹੋਵੇਗੀ, ਸੰਪਰਦਾ ਦੇ ਵਿੱਚੋਂ ਪੜ੍ਹਿਆ ਹੋਵੇਗਾ, ਫਿਰ ਉਸ ਨੂੰ ਸਮਝ ਆਏਗੀ ਕਿ ਸਤਿਗੁਰ ਜੀ ਦੇ ਇਸ ਪਰਉਪਕਾਰ ਨੂੰ ਕਵੀ ਜੀ ਨੇ ਆਪਣੀ ਕਾਵਿ ਸ਼ੈਲੀ ਦੇ ਜਿਹੜੇ ਨਿਯਮ ਨੇ ਉਹ ਵੀ ਸੰਭਾਲੇ, ਜੋ ਜ਼ਿਕਰ ਹੈ ਉਸ ਨੂੰ ਵੀ ਪੂਰਾ ਕੀਤਾ, ਨਾਲ ਨਾਲ ਇੱਕ ਸਿਧਾਂਤ ਵੀ ਪਰੋਇਆ ਹੈ ਕਿ ਜਿਹੜਾ ਲੋੜਵੰਦਾਂ ਨੂੰ ਦਾਨ ਕਰਨ

0: ਦਾਨ ਕਰ ਸਕੇ, ਇੱਕ ਨੂੰ ਗਰੀਬੀ ਦਿੱਤੀ ਹੈ ਮਿਹਨਤ ਕਰ ਸਕੇ। ਗਰੀਬੀ ਕਦੇ ਜ਼ਲਾਲਤ ਨਹੀਂ ਹੁੰਦੀ ਹਿੰਮਤ ਵਾਲੇ ਲੋਕਾਂ ਲਈ, ਅਮੀਰੀ ਕਦੇ ਬੇਕਾਰ ਨਹੀਂ ਹੁੰਦੀ ਮਿਹਨਤ ਦੀ ਕਦਰ ਕਰਨ ਵਾਲੇ ਜੀਵਨਾਂ ਲਈ। ਤਾਂ ਸਤਿਗੁਰੂ ਜੀ ਬਚਨ ਕਰਦੇ ਨੇ, ਇੰਨਾ ਮਿੱਠਾ ਬੋਲ ਕੇ ਤੇਰਾ ਦਾਨ ਕੀਤਾ, ਕਿਸੇ ਨੂੰ ਇਹ ਨਾ ਲੱਗੇ ਕਿ ਪਤਾ ਨਹੀਂ ਕਿਤਨਾ ਵੱਡਾ ਦਾਨੀ ਹੈ, ਸਗੋਂ ਇਹ ਲੱਗੇ ਕਿ ਇਹ ਵੀ ਗੁਰੂ ਕਾ ਸਿੱਖ ਹੈ। ਏਕ ਦਿਨਾਰ ਇੱਕ ਇੱਕ ਸੋਨੇ ਦੀ ਮੋਹਰ ਉਹਨਾਂ ਲੋੜਵੰਦਾਂ ਨੂੰ ਅਰਪਣ ਕਰ ਦੇਈ, ਤਾਂ ਕਿ ਉਹਨਾਂ ਦੇ ਘਰ ਦਾ ਕੁਝ ਸਮਾਂ ਗੁਜ਼ਾਰਾ ਚੱਲ ਸਕੇ, ਉਹ ਆਪਣੇ ਘਰ ਆਪਣੇ ਹੱਥੀਂ ਮਿਹਨਤ ਕਰਨ ਵੱਲ ਤੁਰ ਪੈਣ। ਕਿਸੇ ਵੇਲੇ ਬੈਂਕਿੰਗ ਸਿਸਟਮ ਇਸੇ ਤਰ੍ਹਾਂ ਜਨਮ ਲਿਆ ਸੀ, ਸਤਿਗੁਰਾਂ ਨੇ ਇਸ ਨੂੰ ਦਸਵੰਧ ਦੀ ਪ੍ਰਥਾ ਬਣਾਇਆ ਸੀ। ਜਿਵੇਂ ਜਿਵੇਂ ਹਾਲਾਤ ਉਲਝਦੇ ਗਏ, ਅੱਜ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹਾਲਾਤ ਕਿਸ ਤਰ੍ਹਾਂ ਦੇ ਹਨ। ਅਗਰ ਇਹਨਾਂ ਨੂੰ ਨਵਿਆਉਣਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲੇ ਆਪਣੇ ਆਪ ਤੋਂ ਸ਼ੁਰੂ ਕਰਨਾ ਹੋਏਗਾ। ਗੁਰਮੁਖ ਹਿਰਦੈ ਗਰੀਬੀ ਆਵੇ, ਫਿਰ ਆਪਣੇ ਚੁਗਿਰਦੇ 'ਚ ਰਿਸ਼ਤੇਦਾਰ ਸਾਕ ਸੰਬੰਧੀ, ਹੌਲੀ ਹੌਲੀ ਬਸ ਇੱਕ ਨਿਊਕਲੀਅਰ ਫੀਜ਼ਨ ਹੈ ਲੋੜ, ਉਸ ਨੂੰ ਸਮਝ ਕੇ ਅੰਡਰਸਟੈਂਡ ਕਰਕੇ ਅੱਗੇ ਵਧਣ ਦੀ ਹੈ, ਨਾ ਕਿ ਨਿਊਕਲੀਅਰ ਬੰਬ ਬਣਾਉਣ ਦੀ। ਪਰ ਹਾਲਾਤ ਸਾਡੇ ਇਸੇ ਤਰ੍ਹਾਂ ਦੇ ਨੇ, ਇਸੇ ਕਰਕੇ ਕਾਰਪੋਰੇਟ ਸਿਟੀਜ਼ ਦੀ ਜ਼ਿੰਦਗੀ ਹੋਰ ਤਰ੍ਹਾਂ ਦੀ ਹੈ, ਰੂਰਲ ਜ਼ਿੰਦਗੀ ਹੋਰ ਤਰ੍ਹਾਂ ਦੀ ਹੈ। ਦੁਖਾਂਤ ਇਹ ਹੈ, ਜਿਸ ਰੂਰਲ ਏਰੀਏ 'ਚੋਂ ਸਾਡੀ ਖੁਰਾਕ ਆਉਂਦੀ ਹੈ ਉਹਨੂੰ ਦੇਖ ਕੇ ਉਹਦੇ ਨੇੜੇ ਜਾ ਕੇ ਅਸੀਂ ਨੱਕ ਚੜਾਵਾਂਗੇ। ਕਦੇ ਕਿਸਾਨ ਨਾਲ ਖੇਤ ਵਿੱਚ ਜਾ ਕੇ ਰੂੜੀ ਢੋ ਕੇ ਵੇਖਣਾ ਕਿਹੋ ਜਿਹਾ ਲੱਗੇਗਾ, ਫਿਰ ਸਮਝ ਆਏਗੀ ਗੁਰੂ ਨਾਨਕ ਜੀ ਦੀ ਕਿਰਤ ਕਰਨੀ ਦੀਦਾਰੀ ਖਾਲਸੇ ਦਾ ਕੈਸਾ ਅੰਗ ਹੈ, ਗੁਰੂ ਨਾਨਕ ਸਾਹਿਬ ਦੀ ਅਮੀਰੀ ਅਤੇ ਗਰੀਬੀ ਦੀ ਕੈਸੀ ਫਿਲਾਸਫੀ ਹੈ, ਕੈਸੀ ਥਿਓਰੋਲੋਜੀ ਹੈ, ਔਰ ਕਿਸ ਤਰ੍ਹਾਂ ਦੇ ਨਾਲ ਇੱਕ ਜੀਵਨ ਜਨਮ ਲੈ ਕੇ ਆਪਣੀ ਸਾਈਕੋਲੋਜੀ ਤਿਆਰ ਕਰ ਸਕਦਾ ਹੈ। ਸ਼ਬਦ ਜਿੰਨੇ ਮਰਜ਼ੀ ਭਰੋ ਲਓ ਇੱਕ ਵੱਖਰਾ ਪ੍ਰਕਰਨ ਹੈ, ਪਰ ਜ਼ਿੰਦਗੀ 'ਚ ਸ਼ਬਦ ਹੰਢਾਇਆ ਜਾਵੇ ਇਹ ਜੀਵਨ ਲਈ ਤਜ਼ਰਬਾ ਹੈ। ਤਾਂ ਤਜ਼ਰਬਾ ਹਮੇਸ਼ਾ ਲਈ ਇਤਿਹਾਸ ਵਿੱਚੋਂ ਵੱਡਿਆਂ ਦੇ ਕੀਤੇ ਹੋਏ ਪਰ ਉਪਕਾਰਾਂ ਵਿੱਚੋਂ ਨਜ਼ਰ ਆਉਂਦਾ। ਭਾਈ ਸਾਹਿਬ ਜੀ ਆਪਣੀ ਵਿੱਦਿਆ ਵੀ ਸਫਲਾ ਗਏ ਨੇ, ਨਾਲ ਨਾਲ ਕਲਗੀਧਰ ਸਾਹਿਬ ਜੀ ਦਾ ਸੁਨੇਹਾ ਜੋ ਖਾਨ ਖਾਨਾ ਜੀ ਵੱਲ ਨੂੰ ਸੀ, ਸਾਨੂੰ ਸਭ ਨੂੰ ਸਮਝਾਉਂਦੇ ਹਨ ਕਿ ਇਹ ਭਾਈ ਖਾਨ ਖਾਨਾ ਨੂੰ ਕਲਗੀਧਰ ਪਾਤਸ਼ਾਹ ਆਖਦੇ ਨੇ ਕਿ ਤੂੰ ਇਸ ਕਦਰ ਸ਼ਰਧਾ ਭਾਵਨਾ ਮਿੱਠੇ ਬੋਲ ਬੋਲ ਕੇ ਇੱਕ ਇੱਕ ਮੋਹਰ ਦਾਨ ਕਰਨਾ ਕਰੀ
1: ਜਾਂ ਤੇ ਵਿਦਤ ਹੈ ਅਧਿਕ ਜਹਾਨ।
0: ਜਿਸ ਕਰਕੇ ਜਿਵੇਂ ਜਿਵੇਂ ਸੰਗਤ ਦੇ ਦਿਓਕਾਂ ਦੇ ਦਿਲਾਂ 'ਚ ਵੱਸਦਾ ਜਾਏਗਾ, ਉਸੇ ਤਰ੍ਹਾਂ ਨਾਲ ਲੋਕ ਆਪਣੇ ਆਪ ਇਸ ਚੰਗਿਆਈ ਦੀ ਸਿਫਤ ਕਰਨਗੇ।
1: ਚਲਹ ਕਹਾਣੀ ਏਵ ਮਹਾਨ।
0: ਇਸ ਕਰਕੇ ਇਹ ਮਹਾਨ ਜਿਹੜੀ ਪਦਵੀ ਹੈ ਤੈਨੂੰ

0: ਖਾਨ ਕਹੀਏ ਨਿਵਾਸ ਸਥਾਨ ਹੈ। ਬੁਤਾਨਾ ਮੋਹਰ ਦੇ ਨਾਲੋਂ ਇੱਕ ਛੋਟੇ ਆਕਾਰ ਦਾ, ਇਉਂ ਜਾਣੋ ਵੀ ਜਿਵੇਂ ਜਿਸ ਤਰ੍ਹਾਂ ਮੋਹਰ ਦੀ ਸ਼ੇਪ ਹੁੰਦੀ ਹੈ ਇਸੇ ਤਰ੍ਹਾਂ ਇੱਕ ਸ਼ੇਪ, ਉਸਨੂੰ ਬੁਤਾਨਾ ਕਹਿੰਦੇ ਨੇ। ਪੁਰਾਣੇ ਅਮੀਰ ਲੋਕ ਉਹਨਾਂ ਨੂੰ ਹਮੇਲਾਂ ਵਿੱਚ ਹੋਰ ਬਹੁਤ ਸਾਰੀਆਂ ਥਾਵਾਂ 'ਤੇ ਵਰਤਦੇ ਸਨ। ਭਾਵ ਤੇਰਾ ਜਿਹੜਾ ਰੁਤਬਾ ਹੈ ਉਹ ਇਤਿਹਾਸ ਵਿੱਚ ਸਨਮਾਨ ਯੋਗ ਹੋਵੇਗਾ।
1: ਇਹ ਗੁਰੂ ਵਾਕ ਬਦਤ ਹੈ ਅਬ ਲਾਓ।
0: ਮਹਾਂਕਵੀ ਸੰਤੋਖ ਸਿੰਘ ਜੀ, ਕਿਉਂਕਿ ਕਵੀ ਜੀ ਜਦੋਂ ਇਤਿਹਾਸ ਲਿਖਦੇ ਸਨ ਉਹਨਾਂ ਉਹਨਾਂ ਥਾਵਾਂ 'ਤੇ ਵਿਚਰ ਕੇ ਵੀ ਆਏ ਸਨ, ਚਾਹੇ ਉਹ ਬਹੁਤ ਸਾਰੇ ਹੋਰ ਇਤਿਹਾਸਕਾਰਾਂ ਦੇ ਜਿਹੜੇ ਲਿਖੇ ਹੋਏ ਪ੍ਰਕਰਨ ਸਨ ਉਹਨਾਂ ਨੂੰ ਵੀ ਵੇਖਿਆ, ਕਿਉਂਕਿ ਜਿਨ੍ਹਾਂ ਨੇ ਕਿਸੇ ਨੇ ਧੰਨਾ ਸਿੰਘ ਜੀ ਦੀ ਸਾਈਕਲ ਯਾਤਰਾ ਹੈ, ਉਹਨਾਂ ਨੇ ਸਾਰੇ ਥਾਵਾਂ ਦੇ ਉੱਪਰ ਵਿਚਰ ਵਿਚਰ ਕੇ ਜੋ ਕੁਛ ਉੱਥੋਂ ਸੁਣਨ ਨੂੰ ਮਿਲਿਆ, ਲਿਖਿਆ ਹੋਇਆ ਮਿਲਿਆ, ਉਸ ਨੂੰ ਰਲਾ ਕੇ ਫਿਰ ਲਿਖਿਆ। ਇਸੇ ਤਰ੍ਹਾਂ ਨਾਲ ਗਿਆਨੀ ਗਿਆਨ ਸਿੰਘ

0: ਜੀ ਸਨ, ਇਸੇ ਤਰ੍ਹਾਂ ਨਾਲ ਬਹੁਤ ਸਾਰੇ ਇਤਿਹਾਸਕਾਰ ਸਨ। ਸੰਤ ਬਾਬਾ ਵਿਸਾਖਾ ਸਿੰਘ ਜੀ ਸਨ ਜਿਨ੍ਹਾਂ ਨੇ ਮਾਲਵੇ ਦਾ ਇਤਿਹਾਸ ਲਿਖਿਆ, ਤਾਂ ਉਹ ਸਾਰੇ ਜਿਹੜੇ ਇਤਿਹਾਸਕਾਰ ਜਿਹੜੇ ਪਹਿਲੇ ਕਵੀ ਜੀ ਤੋਂ ਹੋ ਚੁੱਕੇ ਸਨ ਉਹਨਾਂ ਨੂੰ ਵੀ ਪੜ੍ਹਨਾ, ਫਿਰ ਉਹਨਾਂ ਥਾਵਾਂ 'ਤੇ ਜਾ ਕੇ ਵੇਖਣਾ। ਤਾਂ ਕਵੀ ਜੀ ਆਖਦੇ ਨੇ ਹੁਣ ਤੱਕ ਸਤਿਗੁਰਾਂ ਦੀ ਉਹ ਬਖਸ਼ਿਸ਼ ਕਾਇਮ ਹੈ।
1: ਪੁਨਿਆਤਮ ਕੋ ਜਸ ਰਹਿ ਜਬ ਲਾਓ,
0: ਕਿਉਂਕਿ ਪੁਨਿਆਤਮਕ ਲੋਕਾਂ ਦਾ ਜਸ ਜਦੋਂ ਤੱਕ ਰਹੇਗਾ, ਚੰਗੇ ਲੋਕਾਂ ਦੇ ਜਸ ਇਤਿਹਾਸ ਸੁਣਨ ਨੂੰ ਮਿਲਦੇ ਰਹਿਣਗੇ, ਸੁਣਾਉਣ ਵਾਲੇ ਸੁਣਨ ਵਾਲੇ ਕੇਂਦਰਿਤ ਹੁੰਦੇ ਰਹਿਣਗੇ।
1: ਪੀਰ ਮਿੱਟੀ ਪਿਖ ਨਿਜ ਕਲਿਆਣ,
0: ਇਉਂ ਆਪਣੀ ਸਰੀਰ ਦੀ ਪੀੜਾ ਮਿੱਟੀ ਹੋ ਜਾਣ ਕਰਕੇ ਅਤੇ ਆਪਣਾ ਕਲਿਆਣ ਸੁਖ ਆਨੰਦ ਸਮਝਦੇ ਹਾਂ।
1: ਪ੍ਰਭ ਕੋ ਆਦਰ ਕੀਨ ਮਹਾਨ,
0: ਸਤਿਗੁਰਾਂ ਦਾ ਬਹੁਤ ਸ਼ਰਧਾ ਨਾਲ ਸਨਮਾਨ ਸਤਿਕਾਰ ਕੀਤਾ।
1: ਲਏ ਉਤਾਰ ਕੀਨ ਬਹੁ ਸੇਵਾ,
0: ਇਉਂ ਸਤਿਗੁਰਾਂ ਨੂੰ ਘੋੜੇ ਤੋਂ ਬੜੀ ਸ਼ਰਧਾ ਨਾਲ ਆਪਣੇ ਹੱਥਾਂ ਨਾਲ ਚਰਨ ਨੂੰ ਰਕਾਬ ਵਿੱਚੋਂ ਕੱਢ ਕੇ ਹੇਠਾਂ ਉਤਾਰਨਾ ਕੀਤਾ।
1: ਜਿਸ ਤੇ ਭਏ ਪ੍ਰਸੰਨ ਗੁਰਦੇਵਾ,
0: ਜਿਸ ਕਰਕੇ ਇਹਦੀ ਸ਼ਰਧਾ ਵੇਖ ਕੇ ਸਤਿਗੁਰ ਜੀ

0: ਸ਼੍ਰੋਮਣੀ ਸ਼ਾਹੇ ਸ਼ਹਿਨਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਿਵਾਸ ਕੀਤਾ।
1: ਖਾਣ ਪਾਨ ਹਿਤ ਸਭ ਕਿਛ ਲਿਆਏ।
0: ਇਉਂ ਗੁਰਸਿੱਖ ਲੰਗਰ ਪਾਣੀ ਵਾਸਤੇ ਖਾਲਸਾ ਜੀ ਨੇ ਸਾਰਾ ਜਥਾ ਜੋਗ ਲੋੜੀਂਦੀਆਂ ਵਸਤਾਂ ਲਿਆਂਦੀਆਂ।
1: ਕਰ ਆਰਾਮ ਸਿੰਘ ਸਮਦਾਏ।
0: ਇਉਂ ਲੰਗਰ ਪਾਣੀ ਛਕਿਆ ਸਭ ਖਾਲਸਾ ਜੀ ਨੇ ਆਰਾਮ ਕੀਤਾ ਹੈ।
1: ਵਰਖਾ ਸਹਿਤ ਘਟਾ ਬੜ ਆਈ।
0: ਇਉਂ ਉਸੇ ਵੇਲੇ ਬੜੀ ਬੱਦਲ ਜਿਹੜਾ ਹੈ ਕਾਲੀ ਘਟਾ ਬਣ ਕੇ ਬਰਸਾਤ ਦੇ ਰੂਪ ਵਿੱਚ ਚੜ੍ਹ ਕੇ ਆ ਗਿਆ ਹੈ।
1: ਪਰ ਨੀਰ ਧਰ ਪਰ ਅਧਕਾਈ।
0: ਬਸ ਉਹ ਜਿਵੇਂ ਜਿਵੇਂ ਡਿੱਗਣ ਲੱਗਾ ਧਰਤੀ ਤੇ ਜਲ ਹੀ ਜਲ ਕਰ ਦਿੱਤਾ।
1: ਗੁਰ ਆਗਮਨ ਜਾਣ ਕਰ ਮਾਨੋ।
0: ਇਉਂ ਜਾਣੋ ਕਵੀ ਸੰਤੋਖ ਸਿੰਘ ਜੀ ਭਾਈ ਗੁਰਬਖਸ਼ ਸਿੰਘ ਜੀ ਦੀ ਰਸਨਾ ਦੁਆਰਾ ਆਖਦੇ ਨੇ ਖਾਲਸਾ ਜੀ ਮਾਨੋ ਵੀ ਸਤਿਗੁਰ ਜੀ ਦਾ ਆਗਮਨ ਜਾਣ ਕਰਕੇ।
1: ਇੰਦਰ ਕਰਾ ਛਿੜਕਾਵ ਮਹਾਨੋ।
0: ਇੰਦਰ ਨੇ ਬੱਦਲਾਂ ਦੁਆਰਾ ਆਗਰੇ ਦੇ ਵਿੱਚ ਛਿੜਕਾ ਕੀਤਾ ਹੈ ਕਿਉਂਕਿ ਇੱਥੇ ਇਤਿਹਾਸ ਦੀ ਇੱਕ ਬਹੁਤ ਪ੍ਰਮੁੱਖ ਲੜੀ

0: ਸਤਿਗੁਰ ਜੀ ਉਸ ਜਗ੍ਹਾ ਤੇ ਜਾ ਕੇ ਉਤਾਰਾ ਕੀਤਾ ਹੈ।
1: ਸਿੰਘ ਸੰਗ ਜੇ ਤੱਕ ਸਮਦਾਏ,
0: ਜਿੰਨੇ ਸਤਿਗੁਰਾਂ ਦੇ ਨਾਲ ਗੁਰਸਿੱਖ ਸੰਗਤ ਖਾਲਸਾ ਜੀ ਸਨ,
1: ਦੇ ਆਏ ਸਥਾਨ ਬਤਾਏ।
0: ਇਉਂ ਆਗਿਆ ਦੇ ਕੇ ਸਤਿਗੁਰਾਂ ਨੇ ਸਾਰੇ ਜਿਤਨਾ ਵੀ ਖਾਲਸਾ ਜੀ ਦਾ ਜਿਹੜੇ ਜ਼ਿੰਮੇਵਾਰ ਜਰਨੈਲ ਸਨ, ਉਹਨਾਂ ਨੇ ਆਗਿਆ ਦੇ ਕੇ ਜਥਾ ਯੋਗ ਟਿਕਾਣੇ ਕਰਵਾਏ ਹਨ।
1: ਜਥਾ ਯੋਗ ਕਹਿ ਕਹਿ ਉਤਰਾਏ,
0: ਜਥਾ ਯੋਗ ਸਾਰਿਆਂ ਨੂੰ ਥਾਵਾਂ ਦੇ ਉੱਪਰ ਟਿਕਾਉਣਾ ਕੀਤਾ ਹੈ।
1: ਬੰਟ ਜਥੋਚਿਤ ਆਨ ਸਥਾਨ ਮਹਾਨੇ,
0: ਇਉਂ ਜਥਾ ਯੋਗ ਜੈਸੀ ਜੈਸਾ ਜ਼ਰੂਰਤ ਸੀ ਉਹਨਾਂ ਨੂੰ ਰਾਸ਼ਨ ਪਾਣੀ ਵਰਤਾਇਆ।
1: ਪੁੱਤਰ ਖਾਲਸੇ ਸਭ ਸੁਖ ਠਾਣੇ,
0: ਇਉਂ ਖਾਲ ਖਾਲਸਾ ਜੀ ਨੇ ਆਪੋ ਆਪਣਾ ਸਾਰੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਹੈ।
1: ਇੱਕ ਦੋ ਦਿਵਸ ਕਰੇ ਬਿਸਰਾਮੋ,
0: ਇਉਂ ਇੱਕ ਦੋ ਦਿਨ ਸਤਿਗੁਰ ਜੀ ਨੇ ਟਿਕਾਣਾ ਕੀਤਾ।
1: ਕਿਤਕ ਆਨ ਦਰਸ ਹੈ ਸੁਖ ਧਾਮੋ,
0: ਕਿੰਨੇ ਕੋ ਸੁਖਾਂ ਦੇ ਕਰ ਕਲਗੀਧਰ ਸਾਹਿਬ ਜੀ ਦੇ ਆ ਕੇ ਦਰਸ਼ਨ ਕਰਦੇ ਹਨ।
1: ਸੁਧ ਤਬ ਸੁਣੀ ਬਹਾਦਰ ਸ਼ਾਹੋ,
0: ਉਧਰ ਆਗਰੇ ਵਿੱਚ ਹੀ ਬਹਾਦਰ ਸ਼ਾਹ ਦਾ ਡੇਰਾ ਸੀ। ਜਦੋਂ ਉਸ ਨੂੰ ਖਬਰ ਪਹੁੰਚੀ ਕਿ ਦਸਮ ਪਾਤਸ਼ਾਹ ਜੀ

0: ਉਹ ਛੇਤੀ ਨਾਲ ਆਪਣਾ ਇੱਕ ਉਮਰਾਵ ਭੇਜਣਾ ਕੀਤਾ।
1: ਆਏ ਭੇਟ ਦਰ ਪਰਸੇ ਪਾਉ,
0: ਇਉਂ ਉਹਨੇ ਆ ਕੇ ਸਤਿਗੁਰੂ ਜੀ ਦੇ ਪਾਸ ਚਰਨ ਪਰਸੇ ਮੱਥਾ ਟੇਕਿਆ।
1: ਬਾਦਸ਼ਾਹ ਨੇ ਮੋਹਿ ਪਠਾਵਾ,
0: ਮਹਾਰਾਜ ਬਾਦਸ਼ਾਹ ਬਹਾਦਰ ਸ਼ਾਹ ਨੇ ਮੈਨੂੰ ਭੇਜਿਆ ਹੈ।
1: ਜਬ ਆਪਨ ਤੁਮਰੋ ਸੁਨ ਪਾਵਾ,
0: ਜਦੋਂ ਉਸ ਨੂੰ ਪਤਾ ਲੱਗਿਆ ਦਸਮ ਪਾਤਸ਼ਾਹ ਜੀ ਮੇਰੇ ਨਗਰ ਆਗਰੇ ਵਿੱਚ ਪਹੁੰਚੇ ਹਨ।
1: ਦਰਸ਼ਨ ਰਾਵਰ ਕਾ ਅਭਲਾਖੇ,
0: ਉਹ ਆਪ ਜੀ ਦੇ ਦਰਸ਼ਨਾਂ ਦਾ ਬਹੁਤ ਇੱਛਾਵਾਨ ਹੈ।
1: ਕਰੋ ਮੇਲ ਵਹ ਬੇਨਤੀ ਭਾਖੇ,
0: ਬੜੀ ਸ਼ਰਧਾ ਨਾਲ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਿੰਦਾ ਹੈ।
1: ਸਭ ਸਿੰਘਨ ਪ੍ਰਤ ਹੁਕਮ ਉਚਾਰਾ,
0: ਪਾਤਸ਼ਾਹ ਜੀ ਨੇ ਖਾਲਸਾ ਜੀ ਦੇ ਤਾਈ ਬਚਨ ਕੀਤੇ ਹਨ।
1: ਜੀਨ ਪਾਇਆ ਹੈ ਕੀ ਜਹ ਤਿਆਰਾ,
0: ਕਹਿਣ ਲੱਗੇ ਭਾਈ ਸਾਡੇ ਘੋੜੇ ਨੂੰ ਵਧੀਆ ਕਾਠੀ ਪਾ ਕੇ ਚੰਗੀ ਤਰ੍ਹਾਂ ਸਜਾਉਣਾ ਕਰੋ।
1: ਸਤਿਗੁਰ ਤੇ ਸ਼ਸਤਰ ਸਜਾਏ,
0: ਪਾਤਸ਼ਾਹ ਜੀ ਤੋਂ ਸੁਣ ਕੇ ਪਾਤਸ਼ਾਹ ਦੇ ਘੋੜੇ ਨੂੰ ਤਿਆਰ ਬਰ ਤਿਆਰ ਕੀਤਾ ਗਿਆ।
1: ਅਸ਼ਵ ਅਰੂਢ ਹੋਏ ਡਿਗ ਆਏ,
0: ਸਤਿਗੁਰ ਜੀ ਤਿਆਰ ਬਰ ਤਿਆਰ ਹੋ ਕੇ ਘੋੜੇ ਤੇ ਅਸਵਾਰ ਹੋਏ, ਕਿਉਂਕਿ ਜਦੋਂ ਬਾਦਸ਼ਾਹ ਦੀ ਕਚਹਿਰੀ ਵੱਲ ਜਾਣਾ ਹੈ, ਸਤਿਗੁਰ ਜੀ ਦਾ ਸਤਿਗੁਰ ਸੱਚਾ ਪਾਤਸ਼ਾਹ ਝੂਠੇ ਬਾਦਸ਼ਾਹ ਦੁਨੀਆ ਆਵੇ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਰਾਜਾਨ ਰਾਜ ਭਾਨਾਨ ਭਾਨ ਰੂਪ ਹੈ। ਇਸ ਲਈ ਸਤਿਗੁਰ ਜੀ ਸ਼ਸਤਰ ਵਸਤਰ ਸਨੱਧ ਵੱਧ ਹੋ ਕੇ ਚਾਲੇ ਪਾਏ ਹਨ।
1: ਸ੍ਰੀ ਪ੍ਰਭ ਵਸਤਰ ਸਜਾਇਓ ਜਾਮਾ,
0: ਸਤਿਗੁਰਾਂ ਨੇ ਆਪਣੇ ਸੁਭਾਇਮਾਨ ਸਰੀਰ ਤੇ ਪੁਸ਼ਾਕਾ ਪਹਿਨਿਆ,
1: ਪਹਿਰ ਭੂਖਨ ਸਨ ਅਭਿਰਾਮਾ,
0: ਗਹਿਣਿਆਂ ਦੇ ਸਮੇਤ ਬੜਾ ਸੁੰਦਰ
1: ਕਲਗੀ ਜਿਗਾ ਝੂਲਤੀ ਮਾਥੇ,
0: ਇਹੋ ਸਤਿਗੁਰਾਂ ਦੇ ਦਸਤਾਰੇ ਦੇ ਉੱਪਰ ਕਲਗੀ ਜਿਗਾ ਝੂਲ ਰਹੀ ਹੈ।
1: ਮੁਕਤਾ ਹੀਰੇ ਚਮਕ ਸਾਥੇ,
0: ਜਿਨ੍ਹਾਂ ਦੇ ਵਿੱਚ ਮੋਤੀ ਆਦਿਕ ਜੜੇ ਹੋਏ ਚਮਕ ਜਗਮਗ ਜਗਮਗ ਕਰਦੇ ਹਨ। ਸਤਿਗੁਰਾਂ ਦੇ ਗਾਤਰੇ ਸ੍ਰੀ ਸਾਹਿਬ ਸੋਭਾਵਾਨ ਹੈ।
1: ਕਟ ਨਿਖੰਗ ਸਰ ਖਰ ਭਰ ਜਾ

0: ਗੁਰਾਂ ਨੇ ਉਹਦੇ ਉੱਪਰ ਦੀ ਕਮਰ ਕਸਾ ਕੀਤਾ ਹੈ।
1: ਹੱਥ ਸਰਾਸਨ ਬਹੁ ਸਭ ਪਾਵੈ,
0: ਹੱਥ ਵਿੱਚ ਸਤਿਗੁਰਾਂ ਦੇ ਧਨੁਖ ਹੈ, ਬੜੀ ਸੋਭਾ ਪਾ ਰਿਹਾ ਹੈ।
1: ਚੜ ਤੁਰੰਗ ਚਾਲੇ ਤਤਕਾਲਾ,
0: ਇਉਂ ਜਿੱਥੇ ਖਾਲਸਾ ਜੀ ਤਿਆਰ ਵਰ ਤਿਆਰ ਹੋ ਕੇ ਸਤਿਗੁਰਾਂ ਦਾ ਘੋੜਾ ਸਜਾ ਦਿੱਤਾ ਗਿਆ, ਤਿਆਰ ਹੋ ਕੇ ਸਤਿਗੁਰ ਜੀ ਖੁਦ ਘੋੜੇ ਤੇ ਅਸਵਾਰ ਹੋਏ ਹਨ। ਇਹਨਾਂ ਸ਼ਬਦਾਂ ਦੇ ਨਾਲ ਨਾਲ ਕਿਧਰੇ ਯਾਤਰਾ ਕਰਕੇ ਵੇਖੋ, ਕਿਵੇਂ ਮਹਿਸੂਸ ਹੋਏਗਾ ਕਿ ਸਤਿਗੁਰ ਜੀ ਨੂੰ ਮਹਾਂਕਵੀ ਸੰਤੋਖ ਸਿੰਘ ਜੀ, ਨਾਮ ਅਭਿਆਸ ਦੀ ਮੂਰਤ ਭਾਈ ਗੁਰਬਖਸ਼ ਸਿੰਘ ਜੀ ਦੀ ਰਸਨਾ ਦੁਆਰਾ ਉਚਾਰਿਤ ਕਰਵਾ ਰਹੇ ਹਨ। ਤਾਂ ਸਤਿਗੁਰ ਜੀ ਚਾਲੇ

0: ਬਹੁਤ ਸੋਹਣੇ ਸਜਾਏ ਹੋਏ ਉਸ ਆਪਣੇ ਮਹਿਲਾਂ ਦੇ ਵਿੱਚ ਬੈਠਾ ਸੀ।
1: ਸਿੰਘਨ ਪ੍ਰਤ ਪ੍ਰਭ ਹੁਕਮ ਬਖਾਨਾ,
0: ਸਤਿਗੁਰਾਂ ਨੇ ਖਾਲਸੇ ਜੀ ਤਾਈ ਬਚਨ ਆਖਿਆ।
1: ਫਿਰ ਇਹ ਚੜ੍ਹੇ ਹੈਨ ਇਸ ਥਾਨਾ,
0: ਭਾਈ ਘੋੜਿਆਂ ਤੇ ਸਵਾਰ ਰਹਿਣਾ, ਕਿਸੇ ਨੇ ਵੀ ਉਤਰਨਾ ਨਹੀਂ।
1: ਸਾਹਿਬ ਸਿੰਘ ਸੰਗ ਲੈ ਸਾਹਿਬ,
0: ਕਲਗੀਧਰ ਪਾਤਸ਼ਾਹ ਜੀ ਭਾਈ ਸਾਹਿਬ ਸਿੰਘ ਜੀ ਨੂੰ ਨਾਲ ਲਿਆ ਹੈ।
1: ਭਾਈ ਪ੍ਰਵੇਸ਼ ਬਿਲੋਕ ਅਜਾਇਬ,
0: ਇਉਂ ਸਤਿਗੁਰ ਜੀ ਬੜਾ ਸੋਹਣਾ ਜਿਹੜਾ ਨਿਵਾਸ ਸਥਾਨ ਨਜ਼ਰ ਆ ਰਿਹਾ, ਉਸ ਦੇ ਅੰਦਰ ਪ੍ਰਵੇਸ਼ ਹੋਏ ਹਨ।
1: ਕੁਛ ਥੋੜੇ ਉਮਰਾਵਨ ਮਾਹੋ,
0: ਇਉਂ ਬਹਾਦਰ ਸ਼ਾਹ ਆਪਣੇ ਕੁਛ ਥੋੜੇ

0: ਸੂਰਜ ਸਮਾਨ ਕਲਗੀਧਰ ਸਾਹਿਬ ਜੀ ਦੇ ਜਦੋਂ ਦਰਸ਼ਨ ਕੀਤੇ
1: ਕਮਲ ਬਿਲੋਚਨ ਖਿਰੇ ਵਿਸ਼ੇਖਾ
0: ਤਾਂ ਉਹਦੇ ਨੇਤਰ ਕਵਲ ਇਉਂ ਖਿੜ ਗਏ ਹਨ ਜਿਵੇਂ ਸੂਰਜ ਨੂੰ ਵੇਖ ਕੇ ਕਵਲ ਖਿੜ ਜਾਂਦੇ।

0: ਸ੍ਰੀ ਪ੍ਰਭ ਕਿਰਪਾ ਦ੍ਰਿਸ਼ਟ ਕਰ ਹੇ ਰਾਜ
1: ਮਹਾਰਾਜ ਨੇ ਉਹਦੇ ਵੱਲ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ
0: ਹਾਪੀ ਦਈ ਕੰਡ ਤਿਸ ਬੇਰਾ
1: ਉਹਦੇ ਕੰਡ ਮੋਢੇ ਦੇ ਉੱਪਰ ਸਤਿਗੁਰਾਂ ਥਪ ਥਪਾਉਣਾ ਕੀਤਾ
0: ਸੁਖ ਸੋ ਭੁਗਤ ਹਾਂ ਵੱਡ ਪਤਸ਼ਾਹੀ
1: ਪਾਤਸ਼ਾਹ ਆਖਣ ਲੱਗੇ ਭਾਈ ਸੁਖ ਦੇ ਨਾਲ ਆਪਣੀ ਬਾਦਸ਼ਾਹਤ ਭੋਗਣਾ ਕਰ
0: ਬਿਨਸੀ ਪ੍ਰਥਮ ਦਈ ਤੋ ਪਾਹੀ
1: ਇਉਂ ਜਿਹੜੀ ਪਹਿਲਾਂ ਤੇਰੀ ਗਈ ਹੋਈ ਪਾਤਸ਼ਾਹੀ ਤੈਨੂੰ ਵਾਪਸ ਦੁਆਰਾ ਦਿੱਤੀ ਹੈ ਪਿੱਛੇ ਇਹ ਪ੍ਰਸੰਗ ਆ ਚੁੱਕਾ ਹੈ ਕਿ ਕਿਸ ਤਰ੍ਹਾਂ ਸਤਿਗੁਰਾਂ ਨੇ ਇਹਦੀ ਗਈ ਹੋਈ ਬਾਦਸ਼ਾਹੀ ਨੂੰ ਇਹਦੀ ਬੇਨਤੀ ਸੁਣ ਕੇ ਮੋੜ

0: ਰਾਜ ਭਾਗ ਕਰਨ ਵਾਲੀ ਇਸ ਨੂੰ ਪੂਰਨ ਕਰਨਾ ਕਰ।
1: ਚੰਦਨ ਚੌਂਕੀ ਸੁਜਨ ਡਸਾਈ,
0: ਇਹਨੇ ਚੰਦਨ ਦੀ ਬੜੀ ਸੋਹਣੀ ਚੌਂਕੀ ਡਾਉਣਾ ਕੀਤੀ।
1: ਇਸ ਪਰ ਸਤਿਗੁਰ ਲਏ ਬਿਠਾਈ,
0: ਤੇ ਉੱਪਰ ਉਹਦੇ ਬਸਤਰ ਬਿਛਾ ਕੇ ਸਤਿਗੁਰਾਂ ਨੂੰ ਸੁਭਾਇਮਾਨ ਕੀਤਾ।
1: ਹੱਥ ਜੋੜ ਬਹੁ ਬਿਨਾ ਬਖਾਨੀ,
0: ਹੱਥ ਜੋੜ ਕੇ ਬਹਾਦਰ ਸ਼ਾਹ ਨੇ ਬੇਨਤੀ ਕੀਤੀ,
1: ਤੁਮ ਸਹਾਇਤਾ ਮੈਂ ਸਭ ਜਾਨੀ।
0: ਮਹਾਰਾਜ ਤੁਸੀਂ ਮੇਰੀ ਨਿਮਾਣੇ ਦੀ ਸਹਾਇਤਾ ਕੀਤੀ, ਮੈਂ ਇਹ ਸਭ ਗੱਲ ਨੂੰ ਜਾਣ ਗਿਆ ਹਾਂ।
1: ਰਣ ਮਹਿ ਦਰਸ਼ਨ ਦੇ ਰਿਪ ਮਾਰਾ,
0: ਕਿਉਂਕਿ ਤੁਸਾਂ ਨੇ ਮੈਨੂੰ ਜੰਗੇ ਮੈਦਾਨ ਅੰਦਰ ਦਰਸ਼ਨ ਦੇ ਕੇ ਦੁਸ਼ਮਣ ਨੂੰ ਮਾਰਨਾ ਕੀਤਾ।
1: ਮੁਝਕੋ ਸਲਤਨ ਦਈ ਉਦਾਰਾ,
0: ਬੜੀ ਮਹਾਨ ਮਿਹਰਬਾਨੀ ਦੇ ਘਰ ਵਿੱਚ ਆ ਕੇ ਮੈਨੂੰ ਬਾਦਸ਼ਾਹਤ ਬਖਸ਼।

0: ਸਤਾਰਾਂ ਆਜ਼ਮ ਮਾਰਿਆ ਗਿਆ ਤਾਂ ਉਹ ਸਾਰੇ ਕਹਿਣ ਮੈਂ ਮਾਰਿਆ ਮੈਂ ਮਾਰਿਆ। ਸੁਣ ਸੁਣ ਕੇ ਜਦੋਂ ਤਾਰਾ ਆਜ਼ਮ ਮਰ ਗਿਆ ਤਾਂ ਸਾਰੇ ਤੀਰ ਅੰਦਾਜ਼ ਜਿਹੜੇ ਸਨ ਆਪੋ ਆਪਣੀ ਜਿਹੜੀ ਤੀਰ ਅੰਦਾਜ਼ੀ ਦੀ ਮਹਿਮਾ ਕਰਦੇ ਆਏ।
1: ਜਿਤਹਿ ਪਰਸਪਰ ਕਰਹਿ ਉਚਾਰਾ,
0: ਆਪੋ ਆਪਣੀ ਗੱਲ ਨੂੰ ਪਰਸਪਰ ਉਚਾਰਨ ਕਰਕੇ ਆਖਦੇ ਹਨ।

0: ਤਰਕਸ ਕੇ ਸਰਪਿਖ ਸੋਈ,
1: ਕਿਉਂਕਿ ਉਹ ਜਿਹੜੇ ਤਾਰਾ ਆਜ਼ਮ ਦੇ ਸਰੀਰ ਵਿੱਚੋਂ ਤੀਰ ਕੱਢ ਕੇ ਲਿਆਂਦੇ ਸਨ, ਔਰ ਜਿਹੜਾ ਵੀ ਤੀਰ ਅੰਦਾਜ਼ ਕਹਿੰਦਾ ਸੀ ਮੇਰੇ ਤੀਰਾਂ ਨਾਲ ਮਰਿਆ, ਉਹਦੇ ਤੀਰ ਮੰਗਾਏ ਜਾਂਦੇ ਸਨ। ਜਦੋਂ ਉਹਨਾਂ ਨੂੰ ਦੋਨਾਂ ਨੂੰ ਬਰਾਬਰ ਕਰਕੇ ਵੇਖਿਆ ਜਾਂਦਾ ਸੀ,
0: ਮੈਂ ਸਮਤਾ ਤੀਰਨ ਕੀ ਪਾਈ,
1: ਉਹਨਾਂ ਵਿੱਚੋਂ ਕਿਸੇ ਦੇ ਤੀਰਾਂ ਨੂੰ ਵੀ ਬਰਾਬਰਤਾ ਨਸੀਬ ਨਹੀਂ ਹੋਈ, ਭਾਵ ਕਿਸੇ ਦੇ ਵੀ ਤੀਰ ਤਾਰਾ ਆਜ਼ਮ ਨੂੰ ਮਾਰਨ ਵਾਲੇ ਤੀਰਾਂ ਨਾਲ ਨਹੀਂ ਰਲੇ।
0: ਹੈ ਕੂਰ ਹਟੇ ਪਛਤਾਈ,
1: ਫਿਰ ਵਿਚਾਰੇ ਨਿੰਮੋ ਝੂਣੇ ਹੋ ਕੇ ਪਛਤਾਉਂਦੇ ਪਿੱਛੇ ਮੁੜ ਜਾਂਦੇ ਸਨ।
0: ਸੋ ਮੈਂ ਅਬ ਲਓ ਰੱਖੇ ਸੰਭਾਲ,
1: ਮਹਾਰਾਜ ਮਨ ਚੰਚਲ ਹੁੰਦਾ ਹੈ, ਇਹ ਤਰਕਾਂ ਦੀ ਦੁਨੀਆਂ ਤੋਂ ਨਹੀਂ ਨਿਕਲਦਾ, ਪਰ ਤੁਹਾਡੀ ਇੱਕ ਮਿਹਰ ਰਹੀ, ਮੈਂ ਕੁਤਰਕੀ ਨਹੀਂ ਬਣਿਆ, ਮੈਂ ਉਹਨਾਂ ਤੀਰਾਂ ਨੂੰ ਸੰਭਾਲ ਕੇ ਰੱਖਿਆ ਕਿ ਨਿਰਣਾ ਕਰਾਂਗਾ।
0: ਮਿਲੋ ਰਾਵਰ ਸਰ ਨਾਲ,
1: ਮਹਾਰਾਜ ਜੇ ਹੁਕਮ ਹੋਵੇ ਮੈਂ ਚਾਹੁੰਦਾ ਹਾਂ ਤੁਹਾਡੇ ਤੀਰਾਂ ਨਾਲ ਉਹਨਾਂ ਤੀਰਾਂ ਨੂੰ ਮੇਲ ਕੇ ਵੇਖਾਂ।
0: ਸਰ ਅਨਵਾਏ,
1: ਇਉਂ ਬੇਨਤੀ ਕਰਦਿਆਂ ਉਹਨੇ ਦੋਨੋਂ ਤੀਰ ਮੰਗਵਾ ਲਏ ਹਨ।
0: ਵਾਹਿਗੁਰੂ ਤਰਕਸ ਤੇ ਨਿਕਸਾਏ,
1: ਤੇ ਸਤਿਗੁਰੂ ਜੀ ਨੇ ਆਪਣੇ ਭੱਥੇ ਵਿੱਚੋਂ ਦੋ ਤੀਰ ਕੱਢ ਕੇ ਪਾਸ ਕਰ ਦਿੱਤੇ।
0: ਕੰਚਨ ਲਿਪਤ ਮਿਲੇ ਸਮਝਬਾ,
1: ਜਦੋਂ ਦੋਨੋਂ ਜਿਹੜੇ ਉਹ ਤਾਰਾ ਆਜ਼ਮ ਦੇ ਸਰੀਰ ਚੋਂ ਨਿਕਲੇ ਹੋਏ ਤੀਰ ਸਨ ਉਹਨਾਂ ਦੀ ਮੁਖੀ ਨੂੰ ਲੱਗਿਆ ਹੋਇਆ ਸੋਨਾ, ਸਤਿਗੁਰ ਜੀ ਦੇ ਭੱਥੇ ਚੋਂ ਤੇਰੇ ਤੀਰ ਨਿਕਲੇ ਉਹਨਾਂ ਨੂੰ ਲੱਗਿਆ ਹੋਇਆ ਸੋਨਾ, ਕਿਉਂਕਿ ਸਤਿਗੁਰ ਜੀ ਦਾ ਇਹ ਸਿਧਾਂਤ ਸੀ ਜੇ ਕੋਈ ਸਾਡੇ ਹੱਥੋਂ ਇਸ ਦੁਨੀਆਂ ਤੋਂ ਰੁਖਸਦ ਹੋਵੇ, ਕੰਮ ਅਜ਼ ਕੰਮ ਉਹਦੀ ਜਿਹੜੀ ਅੰਤਮ ਜਥੇਸ਼ਟੀ ਹੈ ਉਹ ਉਹਦੇ ਪਰਿਵਾਰ ਵਾਲੇ ਪੂਰੀ ਕਰ ਸਕਣ, ਇਸ ਲਈ ਸਤਿਗੁਰ ਜੀ ਤੀਰਾਂ ਨਾਲ ਸੋਨਾ ਲਾ ਕੇ ਰੱਖਦੇ ਸਨ। ਜਦੋਂ ਸੋਨੇ ਨਾਲ ਜੜੇ ਹੋਏ ਤੀਰ ਇੱਕ ਬਰਾਬਰ ਹੋਏ,
0: ਹਿਰਦੈ ਆਨੰਦਤ ਬੰਦਤ ਤਵਾ,
1: ਬੜਾ ਖੁਸ਼ ਹੋਇਆ, ਡੰਡਵਤ ਪ੍ਰਣਾਮ ਕੀਤੀ, ਮੱਥਾ ਟੇਕਿਆ।
0: ਸਰਵ ਕਲਾ ਸਮਰਥ ਗੁਣ ਖਾਨੀ,
1: ਮਹਾਰਾਜ ਤੁਸੀਂ ਸਰਵ ਕਲਾ ਸਮਰਥਾਵਾਨ ਗੁਣਾਂ ਦੀ ਖਾਨ ਹੋ,
0: ਜਗ ਮਹਿ ਕੋਈ ਨਾ ਆਪ ਸਮਾਨੀ,
1: ਸੰਸਾਰ ਤੇ ਤੁਹਾਡੇ ਬਰਾਬਰ ਕੋਈ ਨਹੀਂ ਹੈ।
0: ਇਹ ਮਹਿਮਾ ਜਾਨ ਹੈ ਮਨ ਮੇਰਾ,
1: ਮਹਾਰਾਜ ਹੁਣ ਇਹ ਤੁਹਾਡੀ ਮਹਿਮਾ ਵਡਿਆਈ ਮੇਰਾ ਮਨ ਜਾਣ ਗਿਆ ਹੈ।
0: ਬਖਸ਼ਿਓ ਰਾਜ ਸਮਾਜ ਵਡੇਰਾ,
1: ਜੋ ਮੈਨੂੰ ਰਾਜ ਸਮਾਜ ਸਲਤਨਤ ਬਾਦਸ਼ਾਹੀ ਮਿਲੀ ਹੈ ਇਹ ਤੁਹਾਡਾ ਪਰ ਉਪਕਾਰ ਹੈ।
0: ਸ੍ਰੀ ਪ੍ਰਭ ਕਹਿਓ ਪੁਰੀ ਅਬ ਵਾਛੇ,
1: ਸਤਿਗੁਰ ਜੀ ਆਖਣ ਲੱਗੇ ਚੰਗਾ ਭਾਈ, ਅਸੀਂ ਚਾਹੁੰਦੇ ਹਾਂ ਕਿ ਜੋ ਵਾਹਿਗੁਰੂ ਨੇ ਤੇਰੀ ਇੱਛਾ ਉਸਨੂੰ ਪੂਰਿਆ ਕੀਤਾ,
0: ਗੁਰ ਘਰ ਸੋ ਸਾਬਤ ਰਹੋ ਆਛੇ।
1: ਨਾਲ ਹੀ ਸਤਿਗੁਰਾਂ ਨੇ ਆਖਿਆ ਜਦੋਂ ਸਮਾਂ ਆਏਗਾ ਗੁਰੂ ਘਰ ਨਾਲ ਸਾਬਤ ਖਰਾ ਉਤਰਨਾ, ਇਹ ਨਾ ਹੋਵੇ ਕਿ ਫਿਰ ਗੁਰੂ ਘਰ ਦੇ ਨਾਲ ਆਪਣੇ ਜਿਹੜਾ ਬਚਨ ਹੈ ਇਸਨੂੰ ਪੂਰਾ ਨਾ ਕਰ ਸਕੇ, ਤਾੜਨਾ ਕਰਦੇ ਹਨ।
0: ਅਬ ਚਲ ਬੈ ਲਗ ਭੋਗ ਹੋ ਰਾਜੂ,
1: ਜੇ ਬਚਨ ਮੰਨਿਆ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਨਾਲ ਸ਼ਰਧਾ ਰੱਖੀ ਤਾਂ ਦੋਈ ਜਹਾਨੀ ਰਾਜ ਭੋਗੇਗਾ।
0: ਸਮਨਹ ਜਗ ਮਹਿ ਤੋਹਿ ਸਮਾਜੂ,
1: ਇਉਂ ਤੇਰੇ ਬਰਾਬਰ ਸੰਸਾਰ ਵਿੱਚ ਕੋਈ ਨਹੀਂ ਹੋਏਗਾ।
0: ਕਲਗੀ ਸ੍ਰੀ ਗੁਰ ਕੇ ਸਿਰ ਹੇਰ,
1: ਸਤਿਗੁਰ ਜੀ ਦੇ ਦਸਤਾਰੇ ਉੱਪਰ ਲੱਗੀ ਹੋਈ ਕਲਗੀ ਨੂੰ ਵੇਖ ਕਰ,
0: ਬੋਲੇ ਸ਼ਾਹ ਬਹਾਦਰ ਫੇਰ,
1: ਬਹਾਦਰ ਸ਼ਾਹ ਨੇ ਆਪਣੇ ਉਮਰਾਵਾਂ ਨੂੰ ਆਖਣਾ ਕੀਤਾ,
0: ਲੱਖੋਂ ਕੀਮਤ ਜਰੇ ਜਵਾਹਰ,
1: ਮਹਾਰਾਜ ਦੇ ਸਵਾਇਮਾਨ ਦਸਤਾਰੇ ਤੇ ਜਿਹੜੀ ਲੱਖਾਂ ਦੀ ਕੀਮਤ ਜਵਾਹਰ ਆਦਿਕ ਜੜੇ ਹੋਏ,
0: ਜਗਮਗ ਜੇਬ ਜਿਸੂ ਕੀ ਜ਼ਾਹਰ,
1: ਜਿਹਦੀ ਸੋਭਾ ਜਗਮਗ ਜਗਮਗ ਕਰਦਿਆਂ ਪ੍ਰਗਟ ਹੋ ਰਹੀ ਹੈ।
0: ਕਲਗੀ ਲੈ ਜਾਓ ਖਜ਼ਾਨੇ,
1: ਇਸ ਤਰ੍ਹਾਂ ਦੀ ਕਲਗੀ ਆਪਣੇ ਖਜ਼ਾਨੇ ਵਿੱਚੋਂ ਲੈ ਕੇ ਆਵੋ,
0: ਸੰਗ ਦੁਸ਼ਾਲੇ ਬਸਤਰ ਮਹਾਨੇ,
1: ਨਾਲ ਹੀ ਸੋਹਣੇ ਦੁਸ਼ਾਲੇ ਬਸਤਰ ਲਿਆਓ,
0: ਇੱਕ ਧੁਕ ਧੁਕੀ ਮੁੱਲ ਬਹੁ ਕੇਰੀ,
1: ਇਉਂ ਇੱਕ ਧੁਕ ਧੁਕੀ ਜਿਸ ਦਾ ਬਹੁਤ ਵੱਡਾ ਮੁੱਲ

0: ਇਉਂ ਖਜ਼ਾਨਚੀ ਨੂੰ ਸੁਨੇਹਾ ਮਿਲਿਆ, ਉਹਨੇ ਸਾਰਾ ਕੁਛ ਛੇਤੀ ਨਾਲ ਲਿਆਉਣਾ ਕੀਤਾ।
1: ਆਗੇ ਤਰ ਬਹਰ ਬਖਾਨੀ
0: ਸਤਿਗੁਰ ਜੀ ਦੇ ਅੱਗੇ ਅਰਪਣ ਕਰਕੇ ਬੇਨਤੀ ਕਰਨ ਲੱਗਾ।
1: ਅਖਾੜ ਤਪਤ ਹੈ ਭਾਰੀ
0: ਮਹਾਰਾਜ, ਹਾੜ ਦਾ ਮਹੀਨਾ ਚੱਲ ਰਿਹਾ, ਤਪਸ਼ ਬਹੁਤ

0: ਚੁਮਾਸੇ ਦੇ ਵਿੱਚ ਸਫ਼ਰ ਤੈਅ ਨਹੀਂ ਕਰਨਾ ਚਾਹੀਦਾ।
1: ਨਿਜ ਨਿਜ ਥਾਨ ਸਿਰਹਿ ਸਭ ਕੋਏ,
0: ਤੇ ਇਸ ਲਈ ਹਰ ਕੋਈ ਆਪੋ ਆਪਣੀ ਚੰਗੀ ਥਾਂ ਦੇਖ ਕੇ ਮੁਕਾਮ ਕਰ ਲੈਂਦਾ ਆਪਣੇ ਥਾਂ।

0: ਮੇਰੀ ਇੱਛਾ ਇਸ ਕਰਕੇ ਹੈ, ਮੈਂ ਲੰਬਾ ਸਮਾਂ ਤੁਹਾਡੇ ਦਰਸ਼ਨ ਕਰ ਸਕਦਾ ਹਾਂ।
1: ਬਸੋ ਚੁਮਾਸਾ ਕਰੁਣਾ ਧਰਿਆ ਹੈ।
0: ਇਸ ਕਰਕੇ ਕਿਰਪਾ ਕਰਕੇ ਇਸ ਥਾਂ ਤੇ ਚੁਮਾਸਾ ਜਿਹੜਾ ਹੈ ਇਸ ਨੂੰ ਬਤੀਤ ਕਰਨਾ ਕਰੋ।
1: ਮਿਲ ਗਮਨ ਅਪਰ ਥਲ ਕਰਿਆ ਹੈ।
0: ਫਿਰ ਆਪ ਜੀ ਨੇ ਕਿਰਪਾ ਕਰਕੇ ਅੱਗੇ ਨੂੰ ਚਾਲੇ ਪਾਉਣੇ, ਜਿਹੜਾ ਚੁਮਾਸਾ ਹੈ ਬਰਸਾਤ ਦੇ ਮਹੀਨੇ ਹਨ, ਉਹਨਾਂ ਨੂੰ ਇੱਥੇ ਹੀ ਬਤੀਤ ਕਰੋ। ਸਤਿਗੁਰੂ ਜੀ ਦਾ ਇਤਿਹਾਸ ਸਮਾਂ ਆਪਣੀ ਹੱਦਬੰਦੀ 'ਤੇ ਪਹੁੰਚ ਚੁੱਕਾ ਹੈ। ਦੋ ਚਰਨ ਹੋਰ ਪੜ੍ਹ ਦਿਓ।
1: ਦੋਇ ਉਪਾਇਨ ਅੰਗੀਕਾਰ ਹੋ।
0: ਇਉਂ ਨਾਲ ਬੇਨਤੀ ਕਰਦਾ ਮਹਾਰਾਜ, ਜਿਹੜੀਆਂ ਭੇਟਾਵਾਂ ਦਿੱਤੀਆਂ ਨੇ ਇਹਨਾਂ ਨੂੰ ਅੰਗੀਕਾਰ ਕਰੋ।
1: ਮੁਝਕੋ ਆਪਣਾ ਜਾਨ ਸੰਭਾਰੋ।
0: ਮੈਨੂੰ ਆਪਣਾ ਸੇਵਕ ਜਾਣ ਕੇ ਹਮੇਸ਼ਾ ਲਈ ਮੇਰੀ ਪ੍ਰਤਪਾਲਨਾ ਕਰਦੇ ਰਹੋ, ਹਮੇਸ਼ਾ ਲਈ ਆਪਣੇ ਚਰਨਾਂ ਨਾਲ ਜੋੜੀ ਰੱਖੋ। ਸਤਿਗੁਰੂ ਕਿਰਪਾ ਕਰਨ, ਸਤਿਗੁਰਾਂ ਦਾ ਇਤਿਹਾਸ ਜੋ ਸਾਡੇ ਲਈ ਪ੍ਰੇਰਣਾਦਾਇਕ ਗੁਰੂ ਚਰਨਾਂ ਦੀ ਸ਼ਰਧਾ ਭਾਵਨਾ ਦਿੰਦਾ ਹੈ, ਉਸ ਨੂੰ ਆਪਣੇ ਜੀਵਨ ਅੰਦਰ ਧਾਰਨ ਕਰੀਏ। ਸਤਿਗੁਰੂ ਜੀ ਮਿਹਰਾਮਦ ਕਰਨ, ਸਿੱਖੀ ਸਿਦਕ ਭਰੋਸਾ ਬਖਸ਼ਣ। ਜੋ ਵਿਚਾਰ ਸਤਿਗੁਰੂ ਜੀ ਦੇ ਸਿਧਾਂਤ ਅਨੁਸਾਰ ਮਹਾਂਕਵੀ ਸੰਤੋਖ ਸਿੰਘ ਜੀ ਨੇ ਸਾਡੇ ਕੰਨਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ, ਵਰਤਮਾਨ ਜ਼ਬਾਨ ਜੋ ਆਪਣੇ ਵੱਡਿਆਂ ਕੋਲੋਂ ਸੰਪਰਦਾਇ ਵਿੱਚੋਂ ਸਿੱਖ ਕੇ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਫਲ ਹੋਈ, ਉਹ ਸਤਿਗੁਰਾਂ ਦੀ ਮਿਹਰਾਮਤ ਜਾਣ ਲੈਣੀ। ਜੋ ਸ਼ਬਦ ਖਬੇ ਸਜੇ ਨਿਕਲ ਗਏ ਹੋਣ, ਅਣਜਾਣ ਜਿਹਵਾ ਦਾ ਗੁਨਾਹ ਜਾਣਦਿਆਂ ਨਾ ਚਿਤਾਰਨਾ ਜੀ। ਅੰਤਲੀਆਂ ਪੰਗਤੀਆਂ ਪੜ੍ਹ ਕੇ ਸਮਾਪਤ।

ਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ ਬਖਸ਼ਣਾ, ਅੱਗੋਂ ਲਈ ਸੁਮਤ ਬਖਸ਼ਣਾ, ਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾਂ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਭਾਵਨੀਆਂ ਪੂਰਨ ਕਰਨਾ, ਯਾਤਰਾ ਸਫਲੀ ਕਰਨੀ,

0: ਖਾਲਸਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਜਹੀਰਾ ਕੋਏ ਨ ਜਾਣੈ ਤੇਰਾ ਕੀਤਾ ਕੇ ਵੱਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹਿਤ ਸਹਿ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੀ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਕ ਉਤ ਭੂਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨ ਚੁਕੈ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ

ਵਿਸਰੀਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤਿਬਾਨ ਸੌ ਦਉਵਰ ਕਰ, ਕਾਟ ਦਇਓ ਅਸਧੁਜ ਨਰ ਨਾਹਰ, ਪੁਨਰਾ ਛਸਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਪੋਪਨ ਭ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ, ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ, ਅਖਲ ਭਵਨ ਕੇ ਸਿਰਜਨ ਹਾਰੇ, ਦਾਸ ਜਾਨ ਮੋਹ ਲਹੋ ਉਬਾਰੇ, ਕਬਿ ਉਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹੇ ਹਮਾਰਾ, ਅਪਨਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਘਾਵੋ, ਆਪ ਹਾਥ ਦੈ ਮੋਹੇ ਬਚਾਓ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰ ਤਾਰਾ, ਮੋਰ ਇੱਛਾ ਨਿਜ ਕਰ ਦੈ ਕਰੀਐ, ਸਭੈ ਰਨ ਕਉ ਆਜ ਸੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ, ਤੁਮੈਂ ਛਾੜ ਕੋਈ ਅਵਰ ਨਾ ਦਿਆਉ, ਜੋ ਬਰ ਚਾਉ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜ ਜੂੰ ਕਰੀਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸੁਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਕੰਤਾ, ਕਾਲ ਪਾਏ ਬ੍ਰਹਮਾ ਪਪਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ,

ਦੈ ਲਹੁ ਉਬਾਰੀ ਸਰਬ ਠਾਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਲਧੁਜ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਸ਼ਦ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ। ਆਪ ਹਾਥ ਦੈ ਰਾਖ ਮੋਹੇ ਮਨ ਕ੍ਰਮ, ਬਚਨ ਵਿਚਾਰ ਚੌਪਈ। ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਤਿਨ ਸੋ, ਲਵ ਲਾਗੀ ਮੋਰੀ ਪਗ ਇਨਸੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬਾ ਚ ਦੋਹਰਾ, ਜੋ ਨਿਜ ਪ੍ਰਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ। ਜੋ ਤਹ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਿਨ ਦੁਈ ਏਕ ਹੈ, ਬਿਵਿਚਾਰ ਕਿਛ ਨਾਹੇ। ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ ਕੋ ਪੂਤ ਹਾਂ।

ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਭਾ ਗਏ ਘਰ ਸਭਾ

ਜਿਵਾਂ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਧਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੜ ਜਾਹੇ। ਭਾਉ ਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ

ਸ਼੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦਨੋ ਸਿਮਰਾਓ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੋਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮੁਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀ ਚੈ ਅਰਦਾਸ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੁਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਤ ਬਿਰਦ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋਖ ਸਰ ਜੀ ਬਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਵੱਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਹਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਧਾਉਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਹਿੰਦ ਸਿੰਘ ਜੀ ਦਾ ਹੈ।
1: ਬੋਲੇ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਹਿੰਗ ਸਿੰਘ ਜੀ ਦਾ
1: ਬੋਲੇ।

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਿਹੰਗ ਸਿੰਘ ਜੀ ਦਾ ਹੈ।

ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੇ ਹਨ।

0: ਸ਼੍ਰੀ ਸਾਹਿਬਾ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜੀ ਦੇ
1: ਬੋਲੇ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲ

ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ 'ਤੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ 'ਤੇ ਲੇਜਰ ਰੇਂਜ ਰਾਹੀਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਸਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, 8:15 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सहु पुर सहु चटिय तुध लिठे मालूम।

ਨਾਨ ਜੰਤੂ ਪਾਇ ਕੇ ਸੰਭਾਲੇ ਸਮਨਾ ਜਿਨ ਕਰਤੇਕ ਨਾ ਕੀਆ ਚਿੰਤਾ ਭਏ ਕੰਨੇਤਾ ਸੋ ਕਰਤਾ ਚਿੰਤਾ ਕਰੇ ਜਿਣ ਪਾਇਆ ਜਗ ਤਿਸ ਜੁਹਾਰੇ ਸਵਸਥ ਤੇ ਸਤਿਦ

0: ਜਰ ਦੇਖ ਸੁਤੇ ਜਾਏ ਮਹਲਾ ਪਹਿਲਾ।
1: ਪਰ ਪੁਸਤਕ ਸੰਨਿਆ ਬਾਦੰ ਸਿਲਪ ਜਸ ਬਗੁਲ ਸਮਾਦੰ ਮੋਕ ਜੁੜਵ ਕੰਸਾਰੰ ਤ੍ਰਿਪਾਲ ਤਿਹਾਰ ਵਿਚਾਰੰ। ਗਲਮਾਲਾ ਤਿਲਕ ਲਾਟੰ ਦੋ ਦੋਤੇ ਬਸਤਕ ਪਾਟੰ।